ਨਾਦੇੜ ਦੀ ਧਰਤੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ। ਕਿਉਂ ਬਈ ਅੱਜ ਇਸ ਦਰਬਾਰ ਵਿੱਚ ਸੋਗ ਕਿਉਂ ਛਾਇਆ ਹੈ? ਸੰਗਤਾਂ ਨੀਵੀਂ ਪਾ ਕੇ ਬੈਠੀਆਂ ਨੇ, ਅੱਖਾਂ ਵਿੱਚੋਂ ਹੰਝੂ ਕੇਰੀ ਜਾਂਦੀਆਂ ਨੇ। ਕੀ ਗੱਲ? ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖ ਰਹੇ ਨੇ? ਅੱਜ ਸਾਨੂੰ ਸਰੀਰ ਕਰਕੇ ਸਦਾ ਵਾਸਤੇ ਵਿਛੋੜਾ ਦੇ ਰਹੇ? ਨਾ ਮਹਾਰਾਜ, ਇੰਜ ਨਾ ਕਰਨਾ। ਅਸੀਂ ਤੁਹਾਡੇ ਦਰਸ਼ਨ ਕਰ ਕਰਕੇ ਜਿਉਂਦੇ ਹਾਂ। ਆ ਤੱਕੋ ਸੰਗਤਾਂ ਵੱਲ ਕਿਵੇਂ ਹੰਝੂਆਂ ਦਾ ਮੀਂਹ ਵਰਸਾ ਰਹੀਆਂ? ਨਾ ਮਹਾਰਾਜ, ਅਸੀਂ ਇਹ ਵਿਛੋੜਾ ਸਹਾਰ ਨਹੀਂ ਸਕਾਂਗੇ। ਸੰਗਤਾਂ ਦਾ ਵੈਰਾਗ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਪੰਜਾਂ ਸਿੰਘਾਂ ਨੂੰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਿਲਾਰਿਆ। ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ। ਪੰਜ ਪੈਸੇ ਤੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕੀਤੀ। ਸਿੰਘੋ, ਅੱਜ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲਿਆ। ਅੱਜ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ ਹੋਏਗਾ, ਬਾਣੀ ਗੁਰੂ ਗੁਰੂ ਹੈ ਬਾਣੀ। ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ ਜਿਹਨੇ ਮੇਰੇ ਸਰੀਰ ਕਰਕੇ ਦਰਸ਼ਨ ਕਰਨੇ ਹੋਣ, ਮੇਰੇ ਖਾਲਸੇ ਦਾ ਦਰਸ਼ਨ ਕਰੇ। ਜਿਹਨੇ ਮੇਰੇ ਨਾਲ ਬਚਨ ਕਰਨੇ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜ੍ਹੇ। ਮੇਰਾ ਖਾਲਸਾ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝਦਾ ਰਹੇਗਾ। ਇਹ ਆਪਣਾ ਧਰਮ ਵੀ ਬਚਾਏਗਾ, ਦੂਜਿਆਂ ਦਾ ਧਰਮ ਵੀ ਰੱਖੇਗਾ। ਹਮੇਸ਼ਾ ਹੀ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝੇਗਾ, ਸਰਬੱਤ ਦਾ ਭਲਾ ਕਰੇਗਾ। ਅੱਜ ਇਹ ਬਚਨ ਆਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਅਬਦਾਲੀ ਨੇ ਵਾਰ ਵਾਰ ਹਿੰਦੁਸਤਾਨ ਤੇ ਹਮਲਾ ਕੀਤਾ। ਹਮਲਾ ਕਰਦਾ ਹੈ, ਲੁੱਟ ਮਚਾ ਕੇ ਚਲਾ ਜਾਂਦਾ ਹੈ, ਤਬਾਹੀ ਕਰ ਜਾਂਦਾ ਹੈ। ਤੈਨੂੰ ਕੋਈ ਰੋਕਣ ਵਾਲਾ ਨਹੀਂ? ਹਾਂ ਬਈ, ਹੁਣ ਤੂੰ ਹਿੰਦੁਸਤਾਨ ਵਿੱਚ ਤਬਾਹੀ ਨਹੀਂ ਮਚਾ ਸਕਦਾ, ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੜ ਪਕੜਾਇਆ ਤੇ ਸਮਝਾਇਆ ਸੀ, ਸਰਬੱਤ ਦਾ ਭਲਾ ਕਰਨਾ ਹੈ, ਦੂਜਿਆਂ ਦਾ ਧਰਮ ਬਚਾਉਣਾ ਹੈ। ਆ ਇੱਕ ਦਿਨ ਫਿਰ ਚੌਥੀ ਵਾਰ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਹੈ। ਆਗਰਾ ਤੇ ਮਥੁਰਾ ਸ਼ਹਿਰਾਂ ਦੇ ਵਿੱਚ ਇਹਦੇ ਸਿਪਾਹੀਆਂ ਨੇ ਲੁੱਟ ਮਚਾ ਦਿੱਤੀ। ਮੰਦਰਾਂ ਵਿੱਚੋਂ ਕੀਮਤੀ ਜੇਵਰ ਚੁਰਾ ਲਏ। ਕਿੱਡਾ ਪਾਪੀ ਹੈ, ਭਗਵਾਨ ਦੀਆਂ ਮੂਰਤੀਆਂ ਤੋਂ ਵੀ ਮੁਕਤ ਲਾਈ ਜਾਂਦਾ ਹੈ, ਹੋਰ ਵੀ ਘੋਰ ਪਾਪ ਕਰਦਾ ਹੈ। ਘਰਾਂ ਵਿੱਚੋਂ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਨੌਜਵਾਨ ਬਹੁ ਬੀਬੀਆਂ ਨੂੰ ਵੀ, ਬੇਟੀਆਂ ਨੂੰ ਵੀ ਪਕੜ ਕੇ ਗੱਡਿਆਂ ਵਿੱਚ ਬਿਠਾ ਕੇ ਇਹਦੇ ਸਿਪਾਹੀ ਲੈ ਚੱਲੇ। ਸਤਸੰਗੀਓ, ਬੀਬੀਆਂ ਨੇ ਹਾਲ ਦਵਾਈ ਮਚਾਈ ਹੈ,
ਕਿਸੇ ਨੇ ਭਰਾ ਨੂੰ ਆਖਿਆ, ਵੀਰਾ ਮੈਂ ਤੈਨੂੰ ਲੱਕੜੀ ਵਧੇ ਸੀ। ਕਿਸੇ ਨੇ ਬਾਪ ਨੂੰ ਆਖਿਆ, ਬਾਵਲਾ ਮੈਨੂੰ ਰੱਖ ਲੈ। ਪਰ ਅਬਦਾਲੀ ਦੀਆਂ ਫੌਜਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕੀਮਤੀ ਸਮਾਨ ਤੇ ਬੀਬੀਆਂ ਨੂੰ ਬੱਚੀਆਂ ਨੂੰ ਗੱਡਿਆਂ ਤੇ ਲੱਦਿਆ ਤੁਰ ਪਿਆ ਹੈ। ਜਦੋਂ ਪੁੱਜਾ ਮਾਰ ਕੰਡਾ ਦਰਿਆ ਦੇ ਕੋਲ ਸ਼ਾਹਬਾਦ ਦੇ ਨੇੜੇ, ਇੱਥੇ ਜੰਗਲ ਦੇ ਵਿੱਚ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਕੁਝ ਸਿੰਘ ਜੰਗਲ ਵਿੱਚ ਬੈਠੇ ਨੇ, ਪ੍ਰਸ਼ਾਦਾ ਛਕਣ ਲੱਗੇ ਨੇ। ਦੋ ਸਿੰਘ ਪਾਣੀ ਲੈਣ ਵਾਸਤੇ ਗਏ ਨੇ। ਸਿੰਘਾਂ ਨੇ ਕੀ ਤੱਕਿਆ, ਬਈ ਆਹ ਗੱਡੇ ਤੇ ਕੀ ਜਾ ਰਿਹਾ ਹੈ, ਇੰਨੇ ਬੜੇ ਗੱਡੇ ਧੂੜ ਉੱਡਦੀ ਜਾ ਰਹੀ ਹੈ, ਇਹ ਕੀ ਜਾ ਰਿਹਾ ਹੈ। ਇਹਨੇ ਨੂੰ ਇੱਕ ਬੀਬੀ ਨੇ ਸਿਰ ਤਾਂ ਚੁੱਕਿਆ ਤੇ ਸਿੰਘਾਂ ਵੱਲ ਦੇਖ ਕੇ ਹਾਲ ਦੁਆਈ ਮਚਾਈ, ਓਏ ਗੁਰੂ ਦੇ ਸਿੰਘੋ, ਤੁਹਾਨੂੰ ਗੁਰੂ ਦਾ ਵਾਸਤਾ, ਸਾਨੂੰ ਇਹਨਾਂ ਲਟੇਰਿਆਂ ਕੋਲੋਂ ਬਚਾ ਲਓ, ਬਚਾ ਲਓ ਸਾਨੂੰ ਇਹਨਾਂ ਲਟੇਰਿਆਂ ਕੋਲੋਂ। ਸਿੰਘਾਂ ਨੇ ਇਸ ਬੀਬੀ ਦੀ ਆਵਾਜ਼ ਸੁਣੀ, ਸਮਝ ਗਏ ਨੇ, ਜਾ ਕੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਨੇ ਆਖਿਆ, ਖਾਲਸਾ ਜੀ ਪ੍ਰਸ਼ਾਦਾ ਨਹੀਂ ਛਕਣਾ, ਸਾਡੇ ਲਈ ਪ੍ਰਸ਼ਾਦਾ ਛਕਣਾ ਹਰਾਮ ਹੈ। ਹਿੰਦੁਸਤਾਨ ਦੀ ਲਾਜ ਗੱਡਿਆਂ ਤੇ ਲੱਦੀ ਜਾ ਰਹੀ ਹੈ, ਤਾਂ ਪ੍ਰਸ਼ਾਦਾ ਛਕਾਂਗੇ ਜੇ ਅਸੀਂ ਇੱਜ਼ਤ ਬਚਾ ਲਵਾਂਗੇ। ਅੱਜ ਸੂਰਮਿਆਂ ਨੇ ਹੱਥਾਂ ਵਿੱਚ ਕਿਰਪਾਨਾਂ ਪਕੜੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਿਆ ਤੇ ਜੈਕਾਰਿਆਂ ਦੀ ਬੁਲੰਦ ਆਵਾਜ਼ ਦੇ ਵਿੱਚ ਅਬਦਾਲੀ ਦੀ ਫੌਜ ਤੇ ਹਮਲਾ ਕਰ ਦਿੱਤਾ ਹੈ।

ਇਹ ਮੁਗਲੀ ਫੌਜਾਂ ਨੱਸ ਗਈਆਂ ਨੇ, ਸਿੰਘਾਂ ਨੇ ਇੱਜ਼ਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋਂ ਘਰੀ ਪਹੁੰਚਾ ਦਿੱਤਾ ਹੈ। ਤਾਂਹੀਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ। ਜ਼ਕਰੀਆ ਖਾਨ, ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਜਾਨੇ ਭਰਦਾ ਹੋਵੇ ਤੇ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ, ਉਹ ਕੌਣ ਹੁੰਦੇ ਨੇ? ਦਿਖਾ ਤੇ ਸਹੀ, ਬਈ ਦਿਖਾ ਨਹੀਂ ਸਕਦਾ। ਸਰਕਾਰੀ ਰਿਪੋਰਟ ਅਨੁਸਾਰ ਸਾਰੇ ਸਿੰਘ ਖਤਮ ਕਰ ਦਿੱਤੇ ਨੇ, ਪਰ ਫੇਰ ਵੀ ਕਦੀ ਕੋਈ ਇੱਕ ਆ ਜਾਵੇ ਤੇ ਸਾਡੇ ਲਈ ਮੁਸੀਬਤ ਖੜੀ ਕਰ ਦਿੰਦਾ। ਜੰਗਲਾਂ ਵਿੱਚ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਤੇ ਸੌ ਜਾਂਦੇ ਨੇ। ਇਕੱਲਾ ਹੀ ਹੋਵੇ ਨਾ ਤੇ 125,000 ਕਹਾਉਂਦੇ ਨੇ। ਇੱਕ ਵੀ ਆਪਣੇ ਆਪ ਨੂੰ 125,000 ਕਹਾਉਂਦੇ ਨੇ। ਛੋਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ ਲਵੇਂ, ਲੜਦਾ ਦੇਖ ਲਵੇਂ, ਤੋਬਾ ਅੱਲਾ ਦੀ, ਕਹਿਰ ਮਚਾ ਦੇ।

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ। ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਵਾਂ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਯੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ। ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ, ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ ਨੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ। ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇਹਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ, ਬਈ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਪ ਦੇ। ਹੈਰਾਨ ਹੋਇਆ। ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੇ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ। ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ ਨੇ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੇ ਨੇ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ। ਬਈ ਇਹ ਉਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ। ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ ਕਿੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ? ਸਤਸੰਗੀਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾਂ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗੀਓ, ਦੇਖੋ ਜਕਾਰੇ ਵਿੱਚ ਕਿੱਡੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ
ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ।

ਪੁਕਾਰ ਦੇ ਤਰਲਿਆਂ ਤੋਂ ਬਿਨਾਂ ਹੋਰ ਪੱਲੇ ਕੀ ਪੈਂਦਾ। ਮਾਲਕ ਤੋਂ ਵਿਛੜਿਆਂ ਦੇ ਪੱਲੇ ਹੋਰ ਕੁਛ ਨਹੀਂ, ਕੂਕ ਪੁਕਾਰ ਪਰੇਸ਼ਾਨੀ ਦੇ ਤਰਲਿਆਂ ਤੋਂ ਬਿਨਾਂ ਹੋਰ ਕੁਛ ਨਹੀਂ। ਤੇ ਇਹ ਕੋਈ ਬੰਦਾ ਕਵੇ ਕਿ ਧੁਰੋਂ ਡਿੱਗੀ ਹੋਈ ਆਫ਼ਤ ਹੈ, ਐਸੀ ਗੱਲ ਨਹੀਂ। ਸਾਹਿਬ ਕਹਿੰਦੇ ਨੇ ਮੇਰੇ ਆਪਣੇ ਕਰਮਾਂ ਕਰਕੇ ਹੀ ਇਹ ਕੁਝ ਮੇਰੇ ਪੱਲੇ ਪਿਆ। ਮਾਲਕ ਨੂੰ ਭਾ ਜਾਣ ਵਾਸਤੇ ਮੇਰੇ ਪੱਲੇ ਗੱਲ ਹੀ ਕੋਈ ਨਹੀਂ। ਉਹਦੇ ਦਰ ਤੇ ਪ੍ਰਵਾਨ ਹੋਣ ਵਾਲੀ ਮੇਰੇ ਕੋਲ ਕੋਈ ਚੰਗਿਆਈ ਹੁੰਦੀ ਤਾਂ ਮੇਰੀ ਇਹ ਹਾਲਤ ਕਿਉਂ ਹੁੰਦੀ। ਮੰਝ ਕੁਚੱਜੀ ਮੈਨੂੰ ਚੱਜ ਕੋਈ ਨਹੀਂ। ਅਮਾਮਨ ਡੋਸ਼ੜੇ ਚੱਜ ਹੈ ਕੋਈ ਨਹੀਂ ਤੇ ਦੋਸ਼ਾਂ ਦਾ ਅੰਤ ਕੋਈ ਨਹੀਂ। ਗਲਤੀਆਂ ਭੁੱਲਾਂ ਤੇ ਕਮੀਆਂ ਦਾ ਅੰਤ ਕੋਈ ਨਹੀਂ। ਅਮਾਉਂਦੇ ਦੋਸ਼ ਮੇਰੇ ਜੀਵਨ ਵਿੱਚ ਨੇ, ਅਮਾਮਨ ਡੋਸ਼ੜੇ ਓ ਕਹੋ ਸ਼ੋ ਰਾਵਣ ਜਾਓ ਜੀਓ। ਮੈਂ ਕਿਵੇਂ ਮਾਲਕ ਨਾਲ ਮੇਲ ਕਰ ਸਕਾਂ, ਪਤੀ ਪਰਮੇਸ਼ਵਰ ਨਾਲ ਮੇਰੀ ਸਾਂਝ ਕਿਵੇਂ ਬਣੇ। ਇੱਕ ਤੂੰ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਂ ਜੀਓ। ਮੇਰੇ ਨਾਲੋਂ ਚੰਗੇ ਚੰਗੇ ਗੁਣਾਂ ਵਾਲੇ, ਚੰਗੇ ਚੰਗੇ ਸੁਚੱਜ ਵਾਲੇ, ਚੰਗੀ ਚੰਗੀ ਕਰਨੀ ਵਾਲੇ ਕਿੰਨੇ ਬੈਠੇ ਨੇ। ਕੌਣ ਮੇਰੇ ਵੱਲ ਨਿਗਾਹ ਕਰੇ।

ਸ਼ੌਹਰ ਆਵੇ ਆ ਜਿਨ੍ਹਾਂ ਨੇ ਪਤੀ ਦਾ ਪਿਆਰ ਪ੍ਰਾਪਤ ਕੀਤਾ, ਜਿਨ੍ਹਾਂ ਨੇ ਮਾਲਕ ਦੀ ਖੁਸ਼ੀ ਪ੍ਰਾਪਤ ਕੀਤੀ। ਸੇ ਅੰਬੀ ਛਾਵੜੀ ਇਹ ਜੀਓ, ਉਹ ਅੰਬਾਂ ਦੀ ਛਾਵੇਂ ਬੈਠੀਆਂ ਖੁਸ਼ੀਆਂ ਮਾਣਦੀਆਂ ਨੇ। ਪਤੀ ਪਿਆਰ ਦੇ ਆਨੰਦ ਵਿੱਚ ਮਗਨ ਨੇ, ਜੀਵਨ ਦਾ ਰਸ ਲੈ ਰਹੀਆਂ ਨੇ। ਸੇ ਗੁਣ ਮੰਜ ਨਾਵਣੀ, ਉਹ ਗੁਣ ਮੇਰੇ ਵਿੱਚ ਨਹੀਂ। ਹਉ ਕਹਿ ਜੀ ਦੋਸ਼ ਧਰਿਓ ਜੀਓ, ਮੈਂ ਕਿਹਦੇ ਤੇ ਦੋਸ਼ ਦੇਵਾਂ, ਕਿਸ ਨੂੰ ਆਖਾਂ ਮਾੜਾ ਕਿ ਮੇਰੀ ਇਹ ਹਾਲਤ ਕਿਸ ਨੇ ਕੀਤੀ। ਆਮ ਤੌਰ ਤੇ ਮਨਮੁੱਖ ਦੀ ਇਹ ਦਸ਼ਾ ਹੈ ਕਿ ਉਹ ਜੋ ਵੀ ਕਰਦਾ ਹੈ ਨਾ, ਉਹਦੇ ਸਾਹਮਣੇ ਫਿਰ ਜੋ ਕੁਝ ਨਤੀਜਾ ਆਉਂਦਾ ਹੈ, ਉਹ ਆਲੇ ਦੁਆਲੇ ਤੇ ਦੋਸ਼ ਲੱਭਦਾ ਹੈ। ਕਿਸੇ ਹੋਰ ਦੇ ਕਾਰਨ ਕਰਕੇ ਮੇਰੇ ਤੇ ਆਫ਼ਤ ਆਈ ਹੈ, ਵਿਪਤਾ ਆਈ ਹੈ, ਮੇਰੀ ਬੇਰਸੀ ਹੋਈ ਹੈ, ਆਪਣੇ ਦੋਸ਼ ਨਹੀਂ ਦੇਖਦਾ। ਹਾਲਾਂਕਿ ਪਾਵਨ ਬਾਣੀ ਵਿੱਚ ਬੜਾ ਸਪਸ਼ਟ ਕਿਹਾ ਗਿਆ, ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਔਰ ਆਪਣੇ ਦੋਸ਼ਾਂ ਵੱਲ ਝਾਤ ਮਾਰ ਲੈਣੀ ਵੀ ਬੜੀ ਵੱਡੀ ਗੁਰਮੁਖਤਾਈ। ਦੋਸ਼ ਹੁੰਦਿਆਂ ਹੋਇਆਂ, ਗੁਨਾਹ ਹੁੰਦਿਆਂ ਹੋਇਆਂ, ਗਲਤੀਆਂ ਹੁੰਦਿਆਂ ਹੋਇਆਂ, ਇਹਨਾਂ ਤੇ ਨਿਗਾਹ ਮਾਰ ਲੈਣੀ ਹੀ ਬੜੀ ਵੱਡੀ ਗੱਲ ਹੈ, ਜਿਹੜਾ ਆਪਣੀਆਂ ਗਲਤੀਆਂ ਵੱਲ ਨਾ ਵੇਖੇ ਤੇ ਆਪਣੇ ਅੱਗੇ ਆਏ ਹੋਏ ਨਤੀਜਿਆਂ ਤੋਂ ਵੀ ਉਹ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕਰੇ, ਉਹ ਬੰਦਾ ਕਦੇ ਠੀਕ ਰਾਹ ਤੇ ਨਹੀਂ ਤੁਰ ਸਕਦਾ। ਦੂਜਿਆਂ 'ਚ ਦੋਸ਼ ਕੱਢਣ ਵਾਲਾ ਬੰਦਾ ਕਦੇ ਆਪ ਠੀਕ ਨਹੀਂ ਹੋ ਸਕਦਾ। ਸ਼ੁੱਧ ਪਵਿੱਤਰ ਤੇ ਨਿਰਮਲਤਾ ਉਹ ਹੋਵੇਗਾ ਜੋ ਆਪਣੇ ਦੋਸ਼ ਲੱਭਣ ਦਾ ਯਤਨ ਕਰੇ। ਇੱਥੇ ਆਪਣੇ ਦੋਸ਼ ਲੱਭਣ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੁਆਰਾ ਸਾਨੂੰ ਪ੍ਰੇਰਣਾ ਬਖਸ਼ਿਸ਼ ਕੀਤੀ। ਹਉ ਕਹਿ ਜੀ ਦੋਸ਼ ਧਰਿਓ ਜੀ, ਮੇਰੇ ਆਪਣੇ ਇੰਨੇ ਦੋਸ਼ ਨੇ, ਮੈਂ ਕਿਸੇ ਨੂੰ ਕਾਹਦਾ ਦੋਸ਼ ਦੇ, ਮੇਰੇ ਵਿੱਚ ਉਹ ਗੁਣ ਨਹੀਂ ਹਨ।

ਸੁਚੱਜੀ ਹੋ ਜਾਣ ਦਾ ਢੰਗ ਵੀ ਇਹ ਹੈ, ਉਚੱਜ ਨੂੰ ਜੀਵਨ ਚੋਂ ਕੱਢਣ ਦਾ ਤਰੀਕਾ ਵੀ ਇਹੀ ਹੈ। ਤੇਰੇ ਗੁਣਾਂ ਦਾ ਵਰਣਨ ਕਰਾਂ, ਕਿਆ ਗੁਣ ਤੇਰੇ ਵਿਥਰਾਂ, ਤੇਰੇ ਗੁਣਾਂ ਦਾ ਵਿਸਥਾਰ ਕੀ ਕੀ ਕਰਾਂ। ਹੋ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ, ਕਿਹੜੇ ਕਿਹੜੇ ਤੇਰੇ ਨਾਂ ਲਾਵਾਂ ਏ। ਇੱਕ ਟਟੋਲ ਨਾ ਅੰਬੜਾ, ਹੋ ਸਦ ਕੁਰਬਾਣੇ ਤੇਰੇ ਜਾਉ ਜੀਓ। ਮਿੱਥੋਂ ਤਾਂ ਇੱਕ ਕਦਮ ਵੀ ਤੇਰੇ ਨਾਲ ਤੇਰੇ ਵੱਲ ਤੁਰਿਆ ਨਹੀਂ ਜਾਂਦਾ, ਤੇਰੇ ਮਾਰਗ ਤੇ ਮੈਥੋਂ ਜ਼ਰਾ ਜਿੰਨਾ ਵੀ ਤੁਰਿਆ ਨਹੀਂ ਜਾਂਦਾ। ਤੇ ਅੜ ਕਿੱਥੇ ਗਿਆ ਇਹ ਕੰਮ, ਇਹ ਰੁਕਿਆ ਕਿਉਂ ਇਹ ਕੰਮ? ਉਹ ਮਹਾਰਾਜ ਨੇ ਕਾਰਨ ਬੜਾ ਪਿਆਰਾ ਦੱਸਿਆ। ਸਾਹਿਬ ਕਹਿੰਦੇ ਨੇ, ਸੋਇਨਾ ਰੁਪਾ ਰੰਗੋਲਾ ਮੋਤੀ ਤੈ ਮਾਨਿਕ ਜੀ, ਸੋਨਾ ਦਿੱਤਾ ਤੂੰ, ਚਾਂਦੀ ਬਖਸ਼ੀ ਤੂੰ, ਮੋਤੀ ਤੇ ਮਾਨਿਕ ਦਿੱਤੇ ਤੂੰ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀ, ਦਾਤ ਪਿਆਰੀ ਵਿਸਰਿਆ ਦਾਤਾਰਾ। ਜਿਸਨੇ ਵਸਤੂਆਂ ਪਦਾਰਥ ਤੇ ਖੁਸ਼ੀਆਂ ਬਖਸ਼ੀਆਂ ਉਹਨੂੰ ਭੁੱਲ ਕੇ ਮੈਂ ਪਦਾਰਥਾਂ ਚ ਪਰਚ ਗਈ, ਬਖਸ਼ੀਆਂ ਦਾਤਾਂ ਚ ਮੇਰਾ ਮਨ ਲੱਗ ਗਿਆ, ਦਾਤਾਂ ਵਿਸਰ ਗਏ। ਤੇ ਫਿਰ ਕਈ ਵਾਰੀ ਐਸਾ ਵੀ ਹੋਇਆ, ਦਾਤਾਂ ਵੱਲ ਨਿਗਾਹ ਰੱਖਣ ਵਾਲੇ ਬੰਦੇ ਜਿਨ੍ਹਾਂ ਕੇਵਲ ਦਾਤਾਂ ਹੀ ਵੇਖੀਆਂ, ਉਹ ਐਸੀਆਂ ਟੁੱਚਰਾਂ ਵੀ ਡਾਉਂਦੇ ਨੇ। ਉਹ ਕਹਿੰਦੇ ਨੇ, ਜਿਨ੍ਹਾਂ ਨੇ ਭਗਤੀ ਕੋਈ ਨਹੀਂ ਕੀਤੀ, ਕੋਈ ਨਿਤਨੇਮ ਨਹੀਂ ਕੀਤਾ, ਕੋਈ ਅੰਮ੍ਰਿਤ ਵੇਲੇ ਨਹੀਂ ਉੱਠੇ, ਕੋਈ ਸਿੱਖੀ ਨਹੀਂ ਕਮਾਈ, ਕੋਈ ਗੁਰੂ ਦੀ ਗੱਲ ਨਹੀਂ ਮੰਨੀ, ਕੋਈ ਪ੍ਰਭੂ ਪਿਆਰ ਦੀ ਗੱਲ ਨਹੀਂ ਕੀਤੀ, ਕੋਈ ਸੇਵਾ ਨਹੀਂ ਕੀਤੀ, ਕੋਈ ਪਰਉਪਕਾਰ ਨਹੀਂ ਕੀਤਾ, ਕੋਈ ਸਿਮਰਨ ਨਹੀਂ ਕੀਤਾ, ਉਹਨਾਂ ਦੀਆਂ ਕਹਿੰਦੇ ਨੇ ਚੜ੍ਹਦੀਆਂ ਕਲਾਂ ਨੇ। ਕਹਿੰਦੇ ਨੇ, ਨਾ ਉਹਨਾਂ ਨੂੰ ਪਦਾਰਥ ਦਾ ਘਾਟਾ ਹੈ, ਨਾ ਉਹਨਾਂ ਨੂੰ ਕੋਈ ਦੁੱਖ ਆਉਂਦਾ ਹੈ, ਨਾ ਕੋਈ ਉਹਨਾਂ ਨੂੰ ਪਰੇਸ਼ਾਨੀ ਹੈ, ਕੁਝ ਵੀ ਤਾਂ ਨਹੀਂ ਹੁੰਦਾ, ਚੰਗੇ ਭਲੇ ਨੇ। ਤੇ ਕਹਿੰਦੇ ਨੇ, ਜਿਹੜੇ ਭਗਤੀ ਕਰਨ ਵਾਲੇ ਨੇ, ਨਾਮ ਲੈਣ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਸਿਮਰਨ ਕਰਨ ਵਾਲੇ ਨੇ, ਉਹ ਹੌਕੇ ਭਰਦੇ ਵੇਖੀਦੇ ਨੇ, ਉਹ ਦੁਖੀ ਵੇਖੀਦੇ ਨੇ, ਇਹ ਬਿਲਕੁਲ ਟੁੱਚਰ ਹੈ। ਸੰਸਾਰ ਦੇ ਜਿਹੜੇ ਲੋਕ ਪਦਾਰਥਕ ਪੱਧਰ ਤੋਂ ਬਹੁਤ ਸੁਖੀ ਨਜ਼ਰ ਆਉਂਦੇ ਨੇ, ਜਿਨ੍ਹਾਂ ਕੋਲ ਪਦਾਰਥ ਬਹੁਤ ਹੈ ਧਿਆਨ ਦੇਣਾ, ਉਹਨਾਂ 'ਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਜਿਹੜੇ ਪਦਾਰਥ ਪ੍ਰਾਪਤ ਕਰਕੇ ਹਰ ਵਸਤੂ ਦੀ ਪ੍ਰਾਪਤੀ ਬਾਅਦ ਨਿਰੰਕਾਰ ਦਾ ਸ਼ੁਕਰਾਨਾ ਕਰਦੇ ਨੇ ਕਿ ਮਾਲਕ ਇਹ ਵੀ ਤੇਰੀ ਦਾਤ, ਇਹ ਵੀ ਤੇਰੀ ਦਾਤ, ਉਹਨਾਂ ਨੂੰ ਉਹੀ ਪਦਾਰਥ ਬੜਾ ਸੁਖਦਾਈ ਬਣਿਆ ਰਹਿੰਦਾ। ਲੇਕਿਨ ਕੁਝ ਲੋਕ ਐਸੇ ਵੀ ਹੁੰਦੇ ਨੇ, ਉਹਨਾਂ ਦੇ ਪਦਾਰਥਾਂ ਦੇ ਢੇਰਾਂ ਦੇ ਪਿੱਛੇ ਉਹਨਾਂ ਦੀ ਬੇਈਮਾਨੀ ਤੇ ਪਾਪ ਲੁਕੇ ਹੁੰਦੇ ਨੇ। ਜਿਵੇਂ ਜਿਵੇਂ ਪਦਾਰਥ ਵੱਧਦਾ ਜਾਂਦਾ, ਜਿਵੇਂ ਜਿਵੇਂ ਸੁੱਖ ਦੇ ਸਾਧਨ ਵੱਧਦੇ ਜਾਂਦੇ ਨੇ, ਉਸ ਮਨੁੱਖ ਦੀ ਆਤਮਾ ਜ਼ਮੀਰ ਮਰਦੀ ਚਲੀ ਜਾਂਦੀ, ਉਹ ਕਦੇ ਕਿਸੇ ਦਾ ਭਲਾ ਨਹੀਂ ਸੋਚ ਸਕਦਾ, ਉਹ ਇਹ ਸੋਚਦਾ ਹੈ ਕਿਸ ਨੂੰ ਮਾਰ ਕੇ ਕੀ ਲਿਆ ਜਾ ਸਕਦਾ, ਕਿਸ ਤੋਂ ਖੋਹ ਕੇ ਕੀ ਪ੍ਰਾਪਤ ਕੀਤਾ ਜਾ ਸਕਦਾ। ਤੇ ਫਿਰ ਉਹ ਇਹ ਸਮਝਦਾ ਹੈ, ਜਦ ਬਿਰਤੀ ਇਸ ਪਾਸੇ ਲੱਗ ਗਈ ਕਿ ਖੋਹ ਖਿੰਜ ਕੇ ਬੇਈਮਾਨੀ ਨਾਲ ਗਲਤ ਢੰਗਾਂ ਦੇ ਨਾਲ ਜਿਵੇਂ ਵੀ ਹੋ ਸਕੇ ਕੁਝ ਲੱਭਣਾ ਹੈ, ਕੁਝ ਪ੍ਰਾਪਤ ਕਰਨਾ ਹੈ, ਉਹ ਲੈ ਜਾਂਦਾ, ਉਹਦੇ ਕੋਲ ਹੋ ਵੀ ਬੜਾ ਕੁਝ ਜਾਂਦਾ। ਲੇਕਿਨ ਇਹ ਉਸ ਤਰ੍ਹਾਂ ਜਿਵੇਂ ਮੱਕੜੀ ਜਾਲਾ ਤਣਦੀ ਹੈ ਤਾਂ ਉਹਦੇ 'ਚ ਆਪ ਹੀ ਫਸ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਪਦਾਰਥ ਦੀ ਦੌੜ 'ਚ ਲੱਗੇ ਲੋਕ, ਸੁੱਖਾਂ ਦੇ ਸਾਧਨਾਂ ਦੀ ਦੌੜ 'ਚ ਲੱਗੇ ਲੋਕ ਆਪਣੇ ਆਲੇ ਦੁਆਲੇ ਹੀਰੇ ਮੋਤੀ ਜਵਾਹਰਾਤ ਪਸਾਰ ਲੈਂਦੇ ਨੇ, ਜਿਹੜੇ ਰੋੜ ਹੋ ਕੇ ਚੁੱਭਣ ਲੱਗ ਪੈਂਦੇ ਨੇ, ਸੁੱਖਾਂ ਦੇ ਸਾਧਨ ਪਸਾਰ ਲੈਂਦੇ ਨੇ, ਜਿਹੜੇ ਕੰਡੇ ਹੋ ਜਾਂਦੇ ਨੇ। ਜਿਹੜਾ ਬੰਦਾ ਮਾਲਕ ਦੀ ਦਾਤ ਜਾਣ ਕੇ ਇਹਨਾਂ ਸੁੱਖਾਂ ਨੂੰ ਭੋਗਦਾ ਹੈ, ਉਹ ਆਨੰਦ ਲੈਂਦਾ ਹੈ। ਤੇ ਜਿਹੜਾ ਇਹ ਸਮਝਦਾ ਹੈ ਕਿ ਮੈਂ ਹੇਰਾ ਫੇਰੀਆਂ ਦੇ ਨਾਲ ਇਹ ਸਾਧਨ ਪ੍ਰਾਪਤ ਕਰ ਸਕਣਾ, ਉਹ ਮਾਲਕ ਨਾਲੋਂ ਟੁੱਟ ਗਿਆ, ਵਾਹਿਗੁਰੂ ਨਾਲੋਂ ਟੁੱਟ ਗਿਆ, ਉਹਦੇ ਵਾਸਤੇ ਇਹ ਸਾਰਾ ਕੁਝ ਦੁੱਖ ਦਾ ਕਾਰਨ ਬਣ ਜਾਂਦਾ। ਇੱਥੇ ਮਹਾਰਾਜ ਨੇ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਜਾਣ ਕੇ ਦੁੱਖ ਦਾ ਕਾਰਨ ਪੈਦਾ ਕਰ ਰਹੇ ਨੇ, ਮੰਦਰ ਮਿੱਟੀ ਸੰਦੜੇ, ਆਖਰ ਤਾਂ ਜਿਹੜੇ ਮਕਾਨਾਂ 'ਚ ਅਸੀਂ ਰਹਿੰਦੇ ਹਾਂ ਮਿੱਟੀ ਹੈ, ਮਿੱਟੀ ਦਾ ਰੂਪ ਵੱਖਰਾ ਵੱਖਰਾ ਹੋ ਸਕਦਾ ਹੈ, ਉਹ ਮਿੱਟੀ ਪੱਥਰ ਦੇ ਰੂਪ 'ਚ ਵੀ ਹੋ ਸਕਦੀ, ਉਹ ਮਿੱਟੀ ਸੀਮੈਂਟ ਤੇ ਲੋਹੇ ਦੇ ਰੂਪ 'ਚ ਵੀ ਹੋ ਸਕਦੀ, ਆਖਰ ਤਾਂ ਮਿੱਟੀ ਹੈ। ਪਹਿਲਾਂ ਵੀ ਮਿੱਟੀ ਸੀ, ਮਿੱਟੀ ਵਿੱਚੋਂ ਧਾਤ ਬਣਾ ਲਈ, ਜਾਂ ਮਿੱਟੀ 'ਚੋਂ ਕੋਈ ਪੱਥਰ ਚੁਣ ਕੇ ਲੈ ਆਉਂਦਾ ਹੈ, ਜਾਂ ਮਿੱਟੀ ਨੂੰ ਪੀ ਕੇ ਸੀਮਿੰਟ ਬਣਾ ਲਿਆ ਤੇ ਮਕਾਨ ਬਣਾ ਕੇ ਬਹਿ ਗਏ ਹਾਂ, ਇਹ ਪਹਿਲਾਂ ਵੀ ਮਿੱਟੀ ਸੀ, ਆਖਰ ਇੱਕ ਦਿਨ ਫਿਰ ਇਸਨੇ 100-200 ਵਰੇ ਬਾਅਦ ਫਿਰ ਮਿੱਟੀ ਹੋ ਜਾਣ। ਸਾਹਿਬ ਕਹਿੰਦੇ ਨੇ, ਮਿੱਟੀ ਨਾਲ ਤਾਂ ਚਿੱਤ ਲਾ ਲਿਆ, ਮੰਦਰ ਮਿੱਟੀ ਸੰਦੜੇ, ਉਹਨਾਂ ਮਿੱਟੀ ਦੇ ਮਕਾਨਾਂ ਨਾਲ ਤਾਂ ਮੋਹ ਪਾ ਲਿਆ, ਉਹ ਤਾਂ ਚੰਗੇ ਲੱਗਣ ਲੱਗ ਪਏ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਆਖਰ ਤਾਂ ਹੀਰੇ ਜਵਾਹਰਾਤ ਮੋਤੀ ਪੱਥਰ ਹੀ ਨੇ, ਪੱਥਰ ਦੀਆਂ ਕਿਸਮਾਂ ਵੱਖਰੀਆਂ ਹੋ ਸਕਦੀਆਂ,
पत्थर चिट्टा भी हो सकता है, पत्थर कसमैला भी हो सकता है, पत्थर लाल भी हो सकता है, पत्थर चमकदार भी हो सकता है, तो पत्थर ही ना। पत्थर नरम भी हो सकता है, पत्थर हीरे वर्गा ना तोड़िया जा सकने वाला भी हो सकता है, बहुत सख्त भी हो सकता है। पत्थर वखरे वखरे ने, मैं पत्थरां नूं अपने जीवन की पूंजी बना ले, पत्थरां नाल तां प्यार कर लिया, पत्थरां दा मुल तां पाउणा शुरू कर दिता है। मालक की दरगाह च प्राप्त होने वास्ते, उन्हूं चंगिया लगने वास्ते मैं कोई गुणा का मुल नहीं पाया, गुणा का हार नहीं पाया, पत्थर के हार तां गल विच पा लै, गुणा का हार कोई ना पाया। मंदर मिट्टी संदड़े पत्थर कीते रास जियो हो, एनी टोली भुलीस मैं इस पासे इस मार्ग ते, इन्हा खेडा विच ऐसी परच गई ते सकंत ना बैठी पास जियो, पति परमेश्वर दे कोल बहन दा वक्त ही ना निकलिया। और बिल्कुल इस वेले ऐसा ही हो रहा, इस युग दे विच पदार्थ वास दे युग विच पदार्थ दी दौड़ च लगे बंदे केवल ए वेखदे ने कौन किन्ना कमाई कर गया, किसदे कोल किन्नी माया है, किसदे कोल किन्ने साधन ने, ए तां गिणती कीती जा रही। विरले भागा वाले ने जिहड़े ए वेखदे ने प्रभु दे नेड़े कौन किन्ना होया, भगती दे मार्ग ते कौन किन्ना चले है, सेवा विच कोई किन्ना लगा है,

ਜੋ ਹਿਰਦੇ ਨੇ ਪ੍ਰਤੀਤ ਕੀਤਾ। ਮਨਮੁੱਖ ਉਸ ਆਨੰਦ ਦੀ ਸਾਰ ਨਹੀਂ ਲੈ ਸਕਦਾ ਤੇ ਉਹ ਮਾਲਕ ਤੋਂ ਵਿਛੜਦਾ ਵਿਛੜਦਾ ਬਹੁਤ ਦੂਰ ਨਿਕਲ ਜਾਂਦਾ। ਤੇ ਸਕੰਤ ਨਾ ਬੈਠੀ ਪਾਸ ਜੀਉ, ਅਖੀਰ ਕੀ ਹੁੰਦਾ ਹੈ? ਅੰਬਰ ਕੂੰਜਾਂ ਕੁਰਲੀਆਂ, ਰੁੱਤਾਂ ਬਦਲਦੀਆਂ ਨੇ, ਰੁੱਤਾਂ ਬਦਲਦੀਆਂ ਦੇ ਸੁਨੇਹੇ ਦੇਣ ਵਾਲੀਆਂ ਕੂੰਜਾਂ ਆਕਾਸ਼ਾਂ ਚ ਵਿਛੋੜੇ ਦੇ ਗੀਤ ਗਾਉਂਦੀਆਂ ਨੇ। ਪੱਗ ਬਹਿੱਠੇ ਆਏ ਜੀਉ, ਜੀਵਨ ਦਾ ਪਿਛਲਾ ਪਹਿਰਾ ਆ ਜਾਂਦਾ। ਜ਼ਿੰਦਗੀ ਬਦਲਦੀ ਬਦਲਦੀ, ਬੀਤਦੀ ਬੀਤਦੀ ਸਿਰੇ ਤੇ ਆ ਖਲੋਂਦੀ। ਸਾਧਨ ਚੱਲੀ ਸਾਹੁਰੇ, ਹੁਣ ਮਾਲਕ ਦੇ ਦਰ ਤੇ ਜਾਣ ਦਾ ਵਕਤ ਆ ਰਿਹਾ। ਕਿਆ ਮੂੰਹ ਦੇਸੀ ਅੱਗੇ ਜਾਏ ਜੀਉ, ਉੱਥੇ ਜਾ ਕੇ ਕੀ ਮੂੰਹ ਵਿਖਾਵਾਂਗੇ? ਕੀ ਪੱਲੇ ਬੰਨ ਕੇ ਆਈ ਆ? ਕੀ ਮੇਰੇ ਕੋਲ ਹੈ ਤੈਨੂੰ ਰਜਾਉਣ ਜੋਗਾ? ਸਾਧਨ ਚੱਲੀ ਸਾਹੁਰੇ, ਕਿਆ ਮੂੰਹ ਦੇਸੀ ਅੱਗ, ਸਭਨਾ ਸਾਹੁਰੇ ਵੰਜਣਾ, ਸਭ ਮੁਕਲਾਵਣ ਹਾਰ। ਆਖਰ ਇੱਕ ਝਟਕਾ ਦੇ ਕੇ ਜੀਵਨ ਨੂੰ ਮਾਲਕ ਨੇ ਆਪਣੇ ਕੋਲ ਬੁਲਾ ਲੈਣਾ। ਉਸ ਵੇਲੇ ਕੁਚੱਜੀ ਦਾ ਕੀ ਹਾਲ ਹੋਵੇਗਾ? ਸੁਚੱਜੀ ਨੂੰ ਕੀ ਪ੍ਰਾਪਤ ਹੋਵੇਗਾ? ਕਦੇ ਖਿਆਲ ਕੀਤਾ ਗਿਆ? ਪਦਾਰਥਾਂ ਵਿੱਚ ਰਚੇ ਹੋਏ ਬੰਦੇ ਦੇ ਪੱਲੇ ਕੀ ਹੋਵੇਗਾ? ਇੱਕ ਬੜੀ ਪਿਆਰੀ ਗੱਲ ਆਉਂਦੀ ਹੈ। ਕਹਿੰਦੇ ਨੇ ਕਿਸੇ ਸੂਝਵਾਨ ਨੂੰ ਕਿਸੇ ਨੇ ਪੁੱਛਿਆ ਸੀ, ਕਹਿਣ ਲੱਗਾ ਤੂੰ ਜੋ ਰੱਬ ਰੱਬ ਕਰਨਾ, ਤੂੰ ਜੋ ਈਸ਼ਵਰ ਦਾ ਨਾਂ ਲੈਣਾ, ਤੂੰ ਈਸ਼ਵਰ ਦਾ ਕੋਈ ਸਬੂਤ ਦੇ ਸਕਣਾ ਕੋਈ ਹੈ? ਉਹਨੇ ਬੜੀ ਪਿਆਰੀ ਗੱਲ ਦਾ ਜਵਾਬ ਬੜਾ ਸੋਹਣਾ ਦਿੱਤਾ। ਐਸ ਐਸ ਚਰਨ ਸਿੰਘ ਸ਼ਹੀਦ, ਉਹਨਾਂ ਨੇ ਇਸ ਪ੍ਰਥਾ ਇੱਕ ਨਿੱਕੀ ਜਿਹੀ ਕਵਿਤਾ ਵੀ ਲਿਖੀ ਸੀ ਬਾਦਸ਼ਾਹੀਆਂ ਵਿੱਚ। ਉਹ ਲਿਖਦੇ ਨੇ, ਕਹਿੰਦੇ ਨੇ ਪੁੱਛਣ ਵਾਲੇ ਨੂੰ ਜਵਾਬ ਦਿੱਤਾ, ਉਹ ਕਹਿਣ ਲੱਗੇ ਦੇਖ ਮੈਂ ਰੱਬ ਰੱਬ ਕਰਨਾ ਤੇ ਤੂੰ ਨਾ ਕਰ, ਤੇਰੀ ਮਰਜ਼ੀ। ਜਿਸ ਦਿਨ ਜੀਵਨ ਦਾ ਭੋਗ ਪਵੇਗਾ, ਮਾਲਕ ਦੀ ਦਰਗਾਹ ਚ ਪਹੁੰਚਣ, ਜੇ ਤਾਂ ਵਾਕਿਆ ਹੀ ਰੱਬ ਹੋਇਆ, ਉਸ ਦਰਗਾਹ ਵਿੱਚ ਪਹੁੰਚ ਕੇ ਜੇ ਤਾਂ ਰੱਬ ਹੋਇਆ ਤੇ ਸਾਡੀਆਂ ਪੌਂ ਬਾਰਾਂ ਤੇ ਤੇਰਾ ਜੋ ਹਾਲ ਹੋਵੇਗਾ ਤੂੰ ਸੋਚ। ਤੇ ਜੇ ਰੱਬ ਨਾ ਹੀ ਹੋਇਆ, ਜੇ ਕੋਈ ਹਸਤੀ ਰੱਬ ਦੀ ਨਹੀਂ, ਤੂੰ ਨਹੀਂ ਮੰਨਣ ਨੂੰ ਤਿਆਰ, ਤੇ ਮੈਂ ਇੱਕ ਤੈਨੂੰ ਤੇਰੀ ਗੱਲ ਦੇ ਉੱਤਰ ਕਹਿਣਾ ਚਾਹੁੰਦਾ ਕਿ ਜੇ ਰੱਬ ਨਾ ਹੀ ਹੋਇਆ, ਕੋਈ ਰੱਬ ਦੀ ਹਸਤੀ ਨਾ ਹੋਈ ਤੇ ਸਾਡਾ ਵਿਗੜੇਗਾ ਕੀ? ਫਿਰ ਜਿੱਥੇ ਤੂੰ ਖਲੋਤਾ ਹੋਵੇਗਾ ਉੱਥੇ ਅਸੀਂ ਖਲੋਤੇ ਹੋਵਾਂ? ਸਾਡੇ ਤਾਂ ਦੋਹੀਂ ਹੱਥੀਂ ਲੱਡੂ ਨੇ। ਜੇ ਤਾਂ ਹੋਇਆ ਤੇ ਸਾਡੀ ਗੱਲ ਬਣ ਜਾਣੀ ਹੈ, ਤੇਰੀ ਰਹਿ ਜਾਣੀ, ਤੇ ਜੇ ਨਾ ਹੋਇਆ ਤੇ ਫਿਰ ਜਿੱਥੇ ਤੂੰ ਉੱਥੇ ਅਸੀਂ, ਕੋਈ ਫਰਕ ਨਹੀਂ ਪੈਣਾ, ਤੇਰੇ ਨਾਲੋਂ ਹੁਣ ਫਿਰ ਵੀ ਚੰਗੇ ਆ। ਚਾਰ ਲੋਕ ਧਰਮੀ ਕਹਿੰਦੇ ਨੇ, ਚਾਰ ਬੰਦੇ ਸਾਧ ਕਹਿੰਦੇ ਨੇ, ਚਾਰ ਬੰਦੇ ਭਗਤੀ ਵਾਲਾ ਕਹਿੰਦੇ ਨੇ, ਚਾਰ ਬੰਦੇ ਪਰਉਪਕਾਰੀ ਤਾਂ ਕਹਿੰਦੇ ਨੇ, ਸੰਸਾਰ ਵਾਲੇ ਤਾਂ ਮਾਣ ਕਰਦੇ ਨੇ ਚੰਗਾ ਬੰਦਾ। ਆਖਿਰ ਖਾਣ ਪੀਣ ਮੌਜਾਂ ਉਡਾਉਣ ਵਾਲੇ ਬੰਦੇ ਦਾ ਉਹਦੀ ਆਪਣੀ ਨਿਗਾਹ 'ਚ ਕੋਈ ਸਤਿਕਾਰ ਨਹੀਂ, ਕੋਈ ਕਿਸੇ ਦਾ ਕੀ ਮਾਣ ਕਰੇਗਾ? ਭਗਤੀ ਦੇ ਮਾਰਗ ਤੇ ਚੱਲਣ ਵਾਲੇ ਦਾ ਫਿਰ ਵੀ ਕੋਈ ਆਦਰ ਹੈ, ਫਿਰ ਵੀ ਕੋਈ ਸਤਿਕਾਰ ਹੈ। ਔਰ ਜਿਹੜੇ ਲੋਕ ਪਦਾਰਥਾਂ 'ਚ ਬਹੁਤ ਫਸੇ ਹੋਏ, ਬਹੁਤ ਰਚੇ ਜਾਪਦੇ ਨੇ ਨਾ, ਜਿਸ ਵੇਲੇ ਪਦਾਰਥਾਂ ਦੀ ਅੰਤ ਹੋ ਗਈ, ਅੱਜ ਵੱਡੇ ਵੱਡੇ ਮੁਲਕਾਂ ਦੀ ਕੀ ਗੱਲ ਹੈ? ਉੱਥੇ ਪਦਾਰਥ ਬਹੁਤ ਹੈ, ਵਿਗਿਆਨ ਬੜਾ ਹੈ, ਸਾਧਨ ਬੜੇ ਨੇ, ਰੁਪਈਆ ਬੜਾ ਹੈ, ਵਪਾਰ ਬੜਾ ਹੈ, ਲੇਕਿਨ ਉਹ ਲੋਕ ਉਸ ਉਲਝਣ 'ਚੋਂ ਤੰਗ ਪੈ ਕੇ ਅੱਜ ਕੋਈ ਹਿੱਪੀ ਬਣਿਆ ਫਿਰਦਾ ਹੈ, ਕੋਈ ਸਾਧ ਬਣਿਆ ਫਿਰਦਾ ਹੈ। ਕਈ ਕਈ ਗੁਰਮੁਖ ਪਿਆਰੇ ਐਸੇ ਵੀ ਨਿਤਰੇ ਜਿਨ੍ਹਾਂ ਨੂੰ ਗੁਰਸਿੱਖੀ ਚੰਗੀ ਲੱਗੀ, ਉਹਨਾਂ ਨੇ ਗੁਰਸਿੱਖੀ ਨੂੰ ਵੀ ਧਾਰਨ ਕੀਤਾ, ਧਰਮ ਵਾਲੇ ਪਾਸੇ ਮੁੜ ਕੇ ਪਰਿਵਰਤਿਤ ਹੋ ਰਹੇ ਨੇ, ਮੁੜ ਕੇ ਮੁੜ ਰਹੇ ਨੇ ਇਸ ਪਾਸੇ। ਉਹ ਪਾਸਾ ਵੇਖ ਕੇ, ਉਹ ਪੱਥਰ ਚੱਟ ਕੇ, ਬੇਸਵਾਦੀਆਂ ਦੇ ਮਾਰੇ, ਬੇਰਸੀਆਂ ਦੇ ਮਾਰੇ, ਉਹ ਇੱਕ ਨਵਾਂ ਰਸ ਲੈਣ ਵਾਸਤੇ, ਭਗਤੀ ਦਾ ਰਸ ਲੈਣ ਵਾਸਤੇ ਜਿਹੜੇ ਧਰਮ ਦਾ ਕੋਈ ਹੋਕਾ ਜਾ ਕੇ ਉਹਨਾਂ 'ਚ ਦੇ ਦੇਵੇ, ਉਹ ਮੁੜ ਕੇ ਉਸ ਪਾਸੇ ਪਰਤ ਪੈਂਦੇ, ਕਿਉਂਕਿ ਉਹਨਾਂ ਵੇਖ ਲਿਆ ਉੱਧਰ ਕੁਝ ਵੀ ਨਾ ਲੱਭਾ। ਧਨ ਦੇ ਢੇਰਾਂ ਵਿੱਚੋਂ, ਸੁੱਖਾਂ ਦੇ ਸਾਧਨਾਂ ਦੇ ਢੇਰਾਂ ਵਿੱਚੋਂ ਕੋਈ ਸਵਾਦ ਨਹੀਂ ਆਇਆ। ਅਖੀਰ ਮੁੜ ਕੇ ਉਹ ਆਤਮਕ ਰਸ ਲੈਣ ਵਾਸਤੇ ਧਰਮ ਦਾ ਪੱਲਾ ਪਕੜ ਰਹੇ ਨੇ। ਤੇ ਸਾਡੇ ਉਹ ਜਿਨ੍ਹਾਂ ਕੋਲ ਗੁਰੂ ਨਾਨਕ ਵਰਗੀ ਸਿੱਖੀ ਦੀ ਦਾਤ ਹੈ, ਗੁਰੂ ਨਾਨਕ ਵਰਗੀ ਗੁਰਮਤ ਹੈ ਜਿਨ੍ਹਾਂ ਦੇ ਕੋਲ, ਅਸੀਂ ਲੋਕ ਉਹਨਾਂ ਵੱਲ ਵੇਖ ਕੇ ਕਹੀਏ ਕਿ ਉਹ ਬੜੇ ਚੜ੍ਹਦੀ ਕਲਾ 'ਚ ਨੇ, ਬੜਾ ਧਨ ਉਹਨਾਂ ਕੋਲ, ਬੜੇ ਪਦਾਰਥ ਉਹਨਾਂ ਕੋਲ, ਰੱਬ ਨੂੰ ਯਾਦ ਨਾ ਕਰਨ ਵਾਲੇ ਬੜੇ ਸੌਖੇ ਨੇ ਤੇ ਰੱਬ ਨੂੰ ਯਾਦ ਨਾ ਕਰਨ ਯਾਦ ਕਰਨ ਵਾਲੇ ਔਖੇ ਨੇ। ਅਸੀਂ ਕਿਉਂ ਔਖੇ ਹੋਣ ਵਾਲੇ ਮਾਰਗ 'ਤੇ ਤੁਰੀਏ? ਅਸੀਂ ਕਿਉਂ ਨਾ ਪਦਾਰਥਾਂ ਵਾਲੇ ਰਾਹ 'ਤੇ ਬੇਈਮਾਨ ਹੋ ਜਾਈਏ, ਉਸੇ ਤਰ੍ਹਾਂ ਦੇ ਹੋ ਕੇ ਤੇ ਰੁਪਈਆ ਇਕੱਠਾ ਕਰਨ ਤੇ ਧਨ ਪਦਾਰਥ ਜੁਟਾਉਣ ਵਾਲੇ ਪਾਸੇ ਲੱਗ ਜਾਈਏ? ਉਹ ਲੋਕ ਬੜੇ ਸੁਖੀ ਨੇ, ਸ਼ਾਇਦ ਅਸੀਂ ਵੀ ਕੋਈ ਸੁਖੀ ਨਾ ਹੋ ਸਕੇਗਾ, ਇਸ ਤਰ੍ਹਾਂ ਕੋਈ ਸੁੱਖ ਪ੍ਰਾਪਤ ਨਾ ਹੋਵੇਗਾ, ਅਖੀਰ ਪਰੇਸ਼ਾਨੀਆਂ ਪੱਲੇ ਪੈਣਗੀਆਂ। ਮਾਲਕ ਤੋਂ ਵਿਛੜੇ ਹੋਏ ਨੂੰ ਕੋਈ ਸੁੱਖ ਨਹੀਂ, ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਪੈਣ। ਮਾਲਕ ਤੋਂ ਟੁੱਟਿਆ ਆ ਕੋਈ ਸੁਖੀ ਨਹੀਂ ਹੈ, ਜਾਪਦੇ ਜ਼ਰੂਰ ਨੇ ਕਿ ਧੋਖਾ ਜਿਹਾ ਭਰਮ ਜਿਹਾ ਪ੍ਰਤੀਤ ਹੁੰਦਾ ਹੈ ਬੰਦੇ ਨੂੰ। ਔਰ ਇੱਕ ਐਸੀ ਮਸਤੀ ਹੈ, ਇੱਕ ਐਸੀ ਨੀਂਦਰ ਹੈ, ਇੱਕ ਐਸੀ ਬਦਮਸਤੀ ਤੇ ਨਸ਼ਾ ਹੈ ਕਿ ਮਨੁੱਖ ਜਾ ਕੇ ਸੋਚਣ ਨੂੰ ਵੀ ਤਿਆਰ ਨਹੀਂ। ਇੱਥੇ ਸਾਹਿਬਾਂ ਨੇ ਵਰਣਨ ਕੀਤਾ ਹੈ, ਸੁੱਤੀ ਸੁੱਤੀ ਝਾਲ ਥੀ ਆ, ਸੁੱਤਿਆਂ ਸੁੱਤਿਆਂ ਪਦਾਰਥਾਂ ਦੇ ਸੁੱਖ 'ਚ ਸੁੱਤਿਆਂ ਸੁੱਤਿਆਂ ਦਿਨ ਆ ਗਿਆ, ਰਾਤ ਲੰਘ ਗਈ, ਜੀਵਨ ਦੀ ਰਾਤ ਬਤੀਤ ਹੋ ਗਈ। ਹਾਲਾਂਕਿ ਰਾਤ ਬਤੀਤ ਕੋਈ ਨਹੀਂ ਹੋਈ, ਰਾਤ ਬਲਕਿ ਲੰਘਣੀ ਔਖੀ ਹੋ ਗਈ। ਮਹਾਰਾਜ ਬਾਣੀ ਜੀ ਕਹਿੰਦੇ ਨੇ

ਸਾਥ ਨਾ ਵਿਹਾਵੀ ਸਾਖਤਾ। ਰੱਬ ਤੋਂ ਟੁੱਟੇ ਹੋਏ ਬੰਦਿਆਂ ਨੂੰ, ਵਾਹਿਗੁਰੂ ਤੋਂ ਟੁੱਟੇ ਬੰਦਿਆਂ ਨੂੰ ਜ਼ਿੰਦਗੀ ਬੋਝ ਬਣ ਜਾਂਦੀ। ਉਹਨਾਂ ਦੀ ਜ਼ਿੰਦਗੀ ਦੀ ਰਾਤ ਲੰਘਣ ਚ ਨਹੀਂ ਆਉਂਦੀ, ਪਾਸੇ ਮਾਰ ਮਾਰ ਕੇ ਜਿਵੇਂ ਬਿਮਾਰ ਦੁਖੀ ਬੰਦੇ ਦੀ ਰਾਤ ਲੰਘਣ ਚ ਨਹੀਂ ਨਾ ਆਉਂਦੀ। ਘੜੀ ਘੜੀ ਮੁੜ ਮੁੜ ਕੇ ਘੜੀ ਵੇਖਦਾ, ਮੁੜ ਮੁੜ ਕੇ ਤਾਰਿਆਂ ਵੱਲ ਵੇਖਦਾ, ਮੁੜ ਮੁੜ ਕੇ ਵੇਖਦਾ ਰਾਤ ਕਦੋਂ ਬੀਤੇ। ਇਸੇ ਤਰ੍ਹਾਂ ਆਮ ਬੰਦਾ ਐਸਾ ਵੀ ਵੇਖਿਆ ਗਿਆ ਕਿ ਮੌਤ ਦੀ ਉਡੀਕ ਕਰਦਾ ਕਿਹੜੇ ਵੇਲੇ ਆਵੇ, ਜ਼ਿੰਦਗੀ ਦੀ ਰਾਤ ਖਤਮ ਹੋਵੇ। ਇਹੋ ਜਿਹੇ ਬੰਦੇ ਕੁਮਾਰਗ ਪਏ ਹੋਏ, ਗਲਤ ਰਾਹ ਤੇ ਪਏ ਹੋਏ, ਉਹਨਾਂ ਦੀ ਪਦਾਰਥਾਂ ਦੀ ਭੁੱਖ ਵਿੱਚ ਸੁੱਤਿਆਂ ਸੁੱਤਿਆਂ ਰਾਤ ਲੰਘ ਜਾਂਦੀ। ਸੁੱਤੀ ਸੁੱਤੀ ਝਾਲ ਥੀ ਆ, ਦਿਨ ਆ ਗਿਆ, ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ ਝਾਲ ਆ ਕੇ ਉੱਠ ਨਾਮ ਜਪ, ਨਿਸ ਬਾਸਰ ਆਰਾਤ। ਅੰਮ੍ਰਿਤ ਵੇਲਾ ਹੋਵੇ ਤੇ ਉੱਠ ਕੇ ਨਾਮ ਵਾਲੇ ਪਾਸੇ ਲੱਗ, ਉਹਨਾਂ ਦਾ ਅੰਮ੍ਰਿਤ ਵੇਲਾ ਵੀ ਲੰਘ ਜਾਂਦਾ, ਉਹਨਾਂ ਦਾ ਝਾਲ ਵੀ ਲੰਘ ਜਾਂਦਾ, ਝਾਲ ਆ ਕੇ ਵੀ ਨਹੀਂ ਉੱਠ ਸਕਦੇ ਹੋ। ਸੁੱਤੀ ਸੁੱਤੀ ਝਾਲ ਥੀ ਆ, ਭੁੱਲੀ ਵਾਟੜੀ ਆਸ ਸੀ ਉਹ ਪੁੱਠੇ ਰਾਹ ਤੇ ਪਈ ਹੋਈ, ਤੈ ਸਹ ਨਾਲੋ ਮੁੱਤੀ ਇਸ, ਤੈਥੋਂ ਮਾਲਕ ਤੋਂ ਲੁੱਟੀ ਗਈ, ਵੱਖਰੀ ਹੋ ਗਈ, ਨਖੇੜ ਦਿੱਤੀ ਗਈ। ਦੁੱਖਾਂ ਕੂ ਤਰਿਆਸ ਜੀਓ, ਦੁੱਖ ਪੱਲੇ ਪੈ ਗਏ, ਦੁੱਖ ਝੋਲੀ ਚ ਭਰ ਗਏ। ਅੰਤ ਵਿੱਚ ਅਰਦਾਸ ਬਖਸ਼ਿਸ਼ ਕੀਤੀ ਹੈ, ਤੁਧ ਗੁਣ ਮੈਂ ਸਭ ਅਵਗੁਣਾ, ਮੈਂ ਔਗਣਾਂ ਨਾਲ ਭਰ ਗਈ, ਮੈਂ ਆਪਣੇ ਪੱਲੇ ਔਗਣ ਬੰਨ ਲਏ, ਤੈਥੋਂ ਟੁੱਟ ਕੇ ਔਗਣ ਹੀ ਆਉਣੇ ਸਨ। ਆਖਿਰ ਜਿੰਨੇ ਸ਼ਰਾਬੀ ਕਬਾਬੀ ਜੁਆਰੀਏ ਤੇ ਬਦੀਆਂ ਕਰਨ ਵਾਲੇ ਲੋਕ ਨੇ, ਉਹਨਾਂ ਚ ਕੋਈ ਧਰਮੀ ਵੀ ਹੋ ਸਕਦਾ। ਤੇ ਜਿਹੜਾ ਬੰਦਾ ਕਦੇ ਐਸਾ ਜਾਪਦਾ ਹੋਵੇ ਨਾ, ਕਹਿੰਦੇ ਨੇ ਜੀ ਫਲਾਣਾ ਅੰਮ੍ਰਿਤ ਛੱਕ ਕੇ ਗੁਰਦੁਆਰੇ ਜਾ ਕੇ ਫਲਾਣੀ ਬੁਰਾਈ ਵੀ ਕਰਦਾ ਹੈ, ਸਮਝ ਲੈਣਾ ਉਹ ਧਰਮ ਦੇ ਮਾਰਗ ਤੇ ਕੇਵਲ ਪਖੰਡ ਕਰ ਰਿਹਾ ਹੋਵੇ, ਉਹ ਧਰਮ ਦੇ ਮਾਰਗ ਤੇ ਇੱਕ ਪੈਰ ਵੀ ਨਹੀਂ ਤੁਰਿਆ। ਧਰਮੀ ਹੋਣਾ ਤੇ ਵਿਕਾਰੀ ਹੋਣਾ ਆਪਸ ਚ ਰਲਦਾ ਹੀ ਨਹੀਂ, ਧਰਮ ਕਮਾਉਣ ਵਾਲਾ ਬੁਰਾਈ ਕਰ ਸਕਦਾ ਹੀ ਨਹੀਂ। ਜਿਸ ਬੰਦੇ ਦੇ ਜੀਵਨ ਚ ਧਰਮ ਮਾੜਾ ਜਿਹਾ ਵੀ ਪ੍ਰਵੇਸ਼ ਕਰ ਗਿਆ, ਉਹ ਤਾਂ ਨੇਕੀ ਫੈਲਾਵੇਗਾ, ਨੇਕੀ ਦੀ ਖੁਸ਼ਬੂ ਉਹਦੇ ਜੀਵਨ ਚ ਫੁੱਟੇਗੀ, ਬੁਰਾਈ ਉਹਦੇ ਜੀਵਨ ਚ ਰਹਿ ਨਹੀਂ ਸਕਦੀ। ਜੇ ਬੁਰਾਈ ਹੈ ਤੇ ਸਮਝ ਲੈਣਾ ਜੀਵਨ ਕੋਈ ਨਹੀਂ ਆਰੰਭ ਹੋਇਆ, ਅਜੇ ਧਰਮ ਕੋਈ ਨਹੀਂ ਸ਼ੁਰੂ ਹੋਇਆ ਜੀਵਨ ਵਿੱਚ, ਭਾਵੇਂ ਕਿਸੇ ਦਾ ਹੋਵੇ ਤੇ ਭਾਵੇਂ ਆਪਣਾ ਹੋਵੇ। ਜੇ ਬੁਰਾਈਆਂ ਵਾਲੇ ਪਾਸੇ, ਕਾਮ ਵਾਲੇ ਪਾਸੇ ਚਿੱਤ ਜਾਂਦਾ, ਗਲਤ ਖਾਣ, ਗਲਤ ਪੀਣ, ਗਲਤ ਖੇਡਣ, ਗਲਤ ਬੋਲਣ, ਗਲਤ ਫਿਰਨ ਵਾਲੇ ਪਾਸੇ ਚਿੱਤ ਜਾਂਦਾ, ਸਮਝ ਲੈਣਾ ਧਰਮ ਨੇ ਅਜੇ ਪੈਰ ਨਹੀਂ ਪਸਾਰੇ, ਅਜੇ ਧਰਮ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ, ਦਾਖਲ ਨਹੀਂ ਹੋ ਸਕਿਆ। ਤੇ ਆਪਾਂ ਯਤਨ ਕਰਨਾ ਹੈ ਗੁਰੂ ਨਾਨਕ ਦਾ ਧਰਮ ਸਾਡੇ ਜੀਵਨ ਚ ਪ੍ਰਵੇਸ਼ ਕਰ ਜਾਏ। ਜਿਸ ਦਿਨ ਗੁਰੂ ਨਾਨਕ ਸਾਡੇ ਜੀਵਨ ਚ ਪ੍ਰਵੇਸ਼ ਕਰਨਗੇ, ਉਸ ਦਿਨ ਬੁਰਾਈਆਂ ਆਪਣੇ ਆਪ ਨੱਟਦੀਆਂ ਚਲੀਆਂ ਜਾਣਗੀਆਂ। ਧਰਮ ਜਿਸ ਦਿਨ ਜੀਵਨ ਚ ਪ੍ਰਵੇਸ਼ ਕਰੇਗਾ, ਪਾਵਨ ਬਾਣੀ ਚੋਂ ਗੁਰਮਤ ਨੂੰ ਧਾਰਨ ਕਰਕੇ, ਗੁਰੂ ਨਾਨਕ ਦੀ ਸਿੱਖਿਆ ਨੂੰ ਧਾਰਨ ਕਰਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਬੜੀ ਪਿਆਰੀ ਗੱਲ ਕਹਿੰਦੇ, ਉਹ ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਗਾ। ਜਿਸ ਵੇਲੇ ਸ਼ੇਰ ਗੱਜਦਾ ਹੈ ਨਾ, ਤੇ ਜੰਗਲ ਦੇ ਬਣ ਦੇ ਮਿਰਗਾਂ ਨੂੰ ਪਸ਼ੂਆਂ ਨੂੰ ਭੱਜਣਾ ਪੈ ਜਾਂਦੀ ਹੈ, ਸਿਰਫ ਗਰਜ ਸੁਣ ਕੇ, ਉਹਦੀ ਆਵਾਜ਼ ਸੁਣ ਕੇ ਭੱਜਣਾ ਪੈ ਜਾਂਦੀ ਹੈ। ਬੁਕਿਆ ਸਿੰਘ ਉਜਾੜ ਚ ਸਭ ਮਿਰਗਾਵਲ ਭੰਨੀ ਜਾਈ, ਸ਼ੇਰ ਗਰਜਿਆ ਤੇ ਮਿਰਗਾਵਲੀ ਭੱਜੀ ਜਾਂਦੀ ਨਜ਼ਰ ਆਉਂਦੀ। ਇਹ ਬਿਲਕੁਲ ਇਸੇ ਤਰ੍ਹਾਂ ਹੈ, ਜਿਸ ਵੇਲੇ ਗੁਰੂ ਨਾਨਕ ਸ਼ਬਦ ਰੂਪ ਹੋ ਕਰਕੇ ਸਾਡੇ ਹਿਰਦੇ ਚ ਗੱਜਦਾ ਹੈ ਨਾ, ਉਸ ਵੇਲੇ ਬੁਰਾਈਆਂ ਨੂੰ ਭੱਜਦਿਆਂ ਥਾਂ ਨਹੀਂ ਲੱਭਦੀ। ਨੇਕੀ ਜਿਸ ਵੇਲੇ ਆਪਣੀ ਗਰਜਨਾ ਦੇ ਨਾਲ ਹਿਰਦੇ ਦੇ ਅੰਦਰ ਜਾਗਰਤ ਲਿਆਉਂਦੀ ਹੈ, ਤੇ ਹਿਰਦੇ ਵਿੱਚੋਂ ਬੁਰਾਈਆਂ ਆਪਣੇ ਆਪ ਨਿਕਲਦੀਆਂ ਜਾਂਦੀਆਂ, ਸਮਝ ਲੈਣਾ ਉਸ ਦਿਨ ਜੀਵਨ ਚ ਧਰਮ ਸ਼ੁਰੂ ਹੋਏ। ਸਾਹਿਬ ਕਹਿੰਦੇ ਨੇ ਜਿਸ ਦਿਨ ਔਗਣਾਂ ਤੇ ਨਿਗਾਹ ਪੈ ਜਾਏਗੀ, ਕੁਚੱਜ ਤੇ ਨਿਗਾਹ ਪੈ ਜਾਏਗੀ, ਕੁਚੱਜ ਨੂੰ ਜੀਵਨ ਚੋਂ ਕੱਢਣ ਦੇ ਰਾਹ ਵੀ ਆ ਜਾਣਗੇ, ਸੁਚੱਜ ਨੂੰ ਜੀਵਨ ਚ ਧਾਰਨ ਕਰਨ ਦਾ ਤਰੀਕਾ ਵੀ ਨਿਕਲ ਆਵੇਗਾ। ਤੇ ਉਹ ਤਰੀਕਾ ਕੀ ਹੈ? ਸੁਚੱਜੇ ਲੋਕਾਂ ਨਾਲ ਸਾਂਝ ਪਾਉਣੀ, ਉਹ ਲੋਕ ਜਿਨ੍ਹਾਂ ਨੇ ਪ੍ਰਭੂ ਮਾਰਗ ਤੇ, ਧਰਮ ਦੇ ਮਾਰਗ ਤੇ ਚਾਰ ਕਦਮ ਤੁਰ ਕੇ ਇਹ ਆਨੰਦ ਮਾਣੇ ਹੈ, ਉਹਨਾਂ ਨਾਲ ਸਾਂਝ ਪਾ ਕੇ ਮਨੁੱਖ ਇੱਕ ਦੂਜੇ ਕੋਲੋਂ ਪ੍ਰੇਰਨਾ ਲੈਂਦਾ ਹੋਇਆ ਹਮੇਸ਼ਾ ਸੰਗਤ ਦਾ ਰੰਗ ਚੜ੍ਹਦਾ ਹੈ, ਕੁਸੰਗਤ ਦਾ ਰੰਗ ਵੀ ਚੜ੍ਹਦਾ, ਸੰਗਤ ਦਾ ਰੰਗ ਵੀ ਚੜ੍ਹਦਾ। ਭਲੇ ਲੋਕਾਂ ਨਾਲ ਮਿਲ ਕੇ ਜਿਸ ਵੇਲੇ ਪ੍ਰਭੂ ਦੇ ਮਾਰਗ ਤੇ ਬੰਦਾ ਤੁਰੇਗਾ, ਕੁਝ ਆਪ ਤੁਰੇਗਾ, ਕੁਝ ਅਗਲੇ ਤੋਰ ਲੈਣ, ਕੁਝ ਆਪਣਾ ਯਤਨ ਹੋਵੇਗਾ, ਕੁਝ ਅਗਲਿਆਂ ਦੀ ਸਹਾਇਤਾ ਹੋਵੇ, ਉਹਨਾਂ ਨੂੰ ਸੁਹਾਗਣਾ ਕਿਹਾ ਮਹਾਰਾਜ ਨੇ। ਜਿਨ੍ਹਾਂ ਨੇ ਪ੍ਰਭੂ ਦਾ ਪਿਆਰ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਮਹਾਰਾਜ ਨੇ ਸੁਹਾਗਣਾ ਕਿਹਾ, ਤੇ ਜਿਨ੍ਹਾਂ ਦੇ ਕੋਲ ਪ੍ਰਭੂ ਨੂੰ ਰਜਾਉਣ ਜੋਗਾ ਚੱਜ ਕੋਈ ਨਹੀਂ, ਉਹਨਾਂ ਦਾ ਨਕਸ਼ਾ ਖਿੱਚ ਕੇ ਮਹਾਰਾਜ ਕਹਿੰਦੇ ਨੇ, ਤੈ ਸਹ ਨਾਲੋ ਮੁੱਤੀ ਇਸ, ਦੁੱਖਾਂ ਕੂ ਤਰਿਆਸ ਜੀਓ, ਤੁਧ ਗੁਣ ਮੈਂ ਸਭ ਅਵਗੁਣਾ।

ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ, ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਪ ਦੇ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਿਆ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚੀਆਂ ਨੇ ਨਾਮ ਆਪ ਜਾਣਦੇ ਹੋ, ਘੜ ਘੜ ਕੇ ਅੰਤਰ ਕਈਆਂ ਸਤਿਗੁਰੂ ਜੀਓ, ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਇਆ ਦਾ ਸਰਾਈ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦਿੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ 'ਤੇ ਮਿਹਰ ਪਰਿਆਤ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪਵਿੱਤਰ ਕਰੋ, ਮਿਲ ਕੇ ਆਪੋ।

ਬਿਸਮਾਰਤ ਧਰਤੀ, ਬਿਸਮਾਰਤ ਖਾਣੀ, ਬਿਸਮਾਰਤ ਸਾਧ ਲਗੇ ਪ੍ਰਾਣੀ, ਬਿਸਮਾਰਤ ਸੰਯੋਗ, ਬਿਸਮਾਰਤ ਵਿਯੋਗ, ਬਿਸਮਾਰਤ ਭੁੱਖ, ਬਿਸਮਾਰਤ ਭੋਗ, ਬਿਸਮਾਰਤ ਸਿਤ, ਬਿਸਮਾਰਤ ਸੁਲਹਾ, ਬਿਸਮਾਰਤ ਉਜੜ, ਬਿਸਮਾਰਤ ਰਹਾ, ਬਿਸਮਾਰਤ ਨੇੜੇ, ਬਿਸਮਾਰਤ ਬਿਸਮਾਰਤ।

ਸਲੋਕ ਮਹਲਾ ਪਹਿਲਾ। ਪੜਪੜ ਗੱਡੀ ਲਦੀ ਹੈ, ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈ ਹੈ, ਪੜਪੜ ਗੱਡੀਏ ਖਾਸ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆ।

0: ਜੁਜ ਮਹਜੋਰ ਸਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦੂ ਪਿਆ ਪਾਰ ਜਾਤ ਗੋਪੀ ਲੈ ਆਇਆ ਬਿੰਦ ਰਾਵਨ ਮੈਂ ਰੰਗਿਆ
1: ਕਲ ਮੈਂ ਮੇਘ ਅਥਰਵਣ ਹੁਆ ਨਾ ਖੁਦਾਈ ਅਲੋ ਪਿਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇ

ਸਲਕੂ ਸਮਗਲ ਸਮਾਧਮ ਮੁਖ ਝੂਠ ਵਿਭੁਖਣ ਸਾਰਮ।

ਸੁਣੀਏ ਸਿੱਖ ਸਹੀ ਸਾਹਿਬ ਜੀ ਕਹਿੰਦੇ ਹਨ ਆ ਦੁਨੀਆਂ ਦੇ ਲੋਕੋ ਮੇਰੀ ਇੱਕ ਸੱਚੀ ਸਿੱਖਿਆ ਲੈ ਲਓ। ਆਖਿਆ ਮਹਾਰਾਜ ਕਿਹੜੀ ਸਿੱਖਿਆ ਉਹ? ਸਾਹਿਬ ਜੀ ਕਹਿੰਦੇ ਹਨ ਜਿਹੜੇ ਕਰਮ ਤੁਸੀਂ ਕਰ ਰਹੇ ਹੋ ਜੇ ਚੰਗੇ ਕਰਮ ਕਰ ਰਹੇ ਹੋ ਉਹ ਵੀ ਤੁਹਾਡੇ ਲਿਖੇ ਜਾ ਰਹੇ ਹਨ, ਜੇ ਮੰਦੇ ਕਰੋਗੇ ਉਹ ਵੀ ਲਿਖੇ ਜਾ ਰਹੇ ਹਨ।

ਨਾਲ ਜੀਵ ਨਰਕਾਂ ਦਾ ਭਾਗੀ ਬਣ ਜਾਂਦਾ ਹੈ। ਸਾਧ ਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿੰਦੇ ਹਨ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਆਖਦੇ ਹਨ ਖਾਤੇ ਨੂੰ। ਉਹ ਜਿਹੜਾ ਖਾਤਾ ਜਿਹਦੇ ਵਿੱਚ ਤੂੰ ਲੇਖ ਲਿਖ ਰਹੇ ਹੋਣ, ਚੰਗੇ ਲਿਖ ਲੈ ਜਾਂ ਭਾਵੇਂ ਮੰਦੇ ਲਿਖ, ਅੱਛੇ ਲਿਖ ਭਾਵੇਂ ਬੁਰੇ ਲਿਖ। ਤਾਂ ਬਾਬਾ ਫਰੀਦ ਕਹਿੰਦਾ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਲਿਖ ਬੈਠੇ ਤਾਂ ਆਪ ਨੜੇ ਗਿਰੀਬਾਨ ਮੇ ਸਿਰ ਨੀਵਾਂ ਕਰ ਵੇਖ। ਹੁਣ ਵੇਲਾ ਹੈ, ਆ ਕੀਤੇ ਹੋਏ ਗੁਨਾਹ ਕੀਤੇ ਹੋਏ ਪਾਪ ਬਖਸ਼ਾ ਲੈ, ਸੰਗਤ ਵਿੱਚ ਆ ਕੇ ਨਾਮ ਜਪ ਕੇ ਸੰਗਤ ਦੀ ਸੇਵਾ ਕਰਕੇ ਤੇਰੇ ਕੀਤੇ ਹੋਏ ਪਾਪ ਲੈ ਜਾਣਗੇ। ਜੇ ਇੱਥੇ ਨਹੀਂ ਬਖਸ਼ਾਵੇਂਗਾ ਤਾਂ ਫਿਰ ਦਰਗਾਹ ਵਿੱਚ ਤੇਰਾ ਲੇਖਾ ਖੜੋਤਾ ਹੈ। ਕਈ ਕਹਿੰਦੇ ਹਨ, ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ,

ਸ਼ੌਕ ਝੂਠ ਮੰਨ ਲਓ, ਲੇਕਿਨ ਗੁਰੂ ਨਾਨਕ ਪਾਤਸ਼ਾਹ ਦੇ ਇਸ ਕਥਨ ਨੂੰ ਕਿਵੇਂ ਝੂਠਾ ਕਰੋਗੇ? ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇ ਸੀਆ ਬੈਠਾ ਕੱਢ ਵਹੀ। ਉੱਥੇ ਤੇਰੀ ਵਹੀ ਕੱਢੀ ਜਾਏਗੀ, ਤੇਰੇ ਲੇਖੇ ਜੋ ਤੂੰ ਲਿਖੇ ਹਨ, ਤੂੰ ਆਪ ਲਿਖੇ ਹਨ, ਕਿਸੇ ਹੋਰ ਨੇ ਨਹੀਂ ਲਿਖੇ। ਇਸ ਵਾਸਤੇ ਹੁਣ ਮਨੁੱਛਾ ਜੀਵਨ ਹੈ, ਨਾਮ ਜਪ ਕੇ ਸਿਮਰਨ ਕਰਕੇ ਭਜਨ ਕਰਕੇ ਆਪਣੇ ਚੰਗੇ ਕਰਮ ਬਣਾ ਲੈ, ਨਹੀਂ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ।

0: ਤੋਂ ਵੀ ਮਹਿੰਗਾ। ਆ ਮਨੁੱਛਾ ਜੀਵਨ ਵਾਹਿਗੁਰੂ ਨੇ ਤੈਨੂੰ ਦਿੱਤਾ, ਇਸ ਦੇਹੀ ਵਿੱਚ ਏਡੇ ਕੀਮਤੀ ਸਵਾਸ ਪਾਏ, ਜਿਨ੍ਹਾਂ ਨਾਲ ਤੈਂ ਜਪਣਾ ਸੀ ਸ੍ਰੀ ਵਾਹਿਗੁਰੂ। ਉਸ ਮਾਲਕ ਨੂੰ ਹੀ ਵਿਸਾਰ ਬੈਠਾ, ਇੱਥੇ ਦੀ ਤਾਂ ਸੋਝੀ ਰਹੀ, ਇੱਥੇ ਤਾਂ ਚੰਗਾ ਘਰ ਬਣਾ ਲਿਆ, ਲੇਕਿਨ ਅਗਾਂ ਜਿਸ ਘਰ ਵਿੱਚ ਜਾ ਕੇ ਰਹਿਣਾ ਸੀ ਉਹਦਾ ਚੇਤਾ ਹੀ ਕੋਈ ਨਹੀਂ। ਸਾਧ ਸੰਗਤ ਬੋਲੋ ਸ੍ਰੀ, ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਹੀਂ। ਉਹ ਅੱਗੇ ਦੀ ਚਿੰਤਾ ਤੈਨੂੰ ਵਿਸਰ ਗਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਇੱਕ ਨਗਰ ਦੇ ਬਾਹਰ ਆ ਕੇ ਬੈਠੇ, ਕੀ ਵੇਖਿਆ? ਇੱਕ ਬਿਰਧ ਬਾਬਾ ਜੋ ਆਪਣੇ ਬੱਚਿਆਂ ਨੂੰ ਬੜੀ ਤਾੜਨਾ ਕਰ ਰਹੇ, ਇਹ ਕੰਮ ਕਰੋ, ਉਹ ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਭੁੱਖੇ ਮਰ ਜਾਓਗੇ। ਤੇ ਇਸ ਬਿਰਧ ਬਾਬੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਪੈ ਗਈ ਤੇ ਆਖਿਆ, ਜਾ ਮਰਦਾਨੀਆਂ, ਉਹ ਬਾਬੇ ਨੂੰ ਬਿਰਧ ਨੂੰ ਇੱਥੇ ਸਾਡੇ ਕੋਲ ਲੈ ਕੇ ਆ। ਮਰਦਾਨਾ ਗਿਆ, ਆਖਿਆ, ਬਾਬਾ ਤੈਨੂੰ ਪਰਮੇਸ਼ਵਰ ਦੇ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੋ ਇਸ ਵਕਤ ਜਗਤ ਨੂੰ ਤਾਰ ਰਹੇ ਹਨ, ਅੱਜ ਇਸ ਨਗਰ ਦੇ ਬਾਹਰ ਆਏ ਹਨ ਔਰ ਉਹਨਾਂ ਦੀ ਨਜ਼ਰ ਤੇਰੇ ਉੱਤੇ ਪੈ ਗਈ ਹੈ, ਉਹਨਾਂ ਨੇ ਤੈਨੂੰ ਆਪਣੇ ਪਾਸ ਬੁਲਾਇਆ। ਤੇ ਜਦੋਂ ਉਹ ਬਿਰਧ ਗਿਆ ਤੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਕਹਿਣ ਲੱਗੇ, ਆ ਬਿਰਧ ਬਾਬਾ ਹੁਣ ਤਾਂ ਘਰ ਦੇ ਜੰਜਾਲ ਛੱਡ ਦੇ, ਕਿਉਂਕਿ ਬਹੁਤ ਬੀਤੀ ਥੋੜੀ ਰਹੀ, ਬਹੁਤ ਬੀਤ ਗਈ ਹੈ, ਹੁਣ ਤਾਂ ਥੋੜੀ ਰਹਿ ਗਈ ਹੈ, ਪਤਾ ਨਹੀਂ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਆ ਇਸ ਬੂਟੇ ਨੂੰ ਰੋੜ ਕੇ ਲੈ ਜਾ। ਸਾਧ ਸੰਗਤ ਬੋਲੋ ਸ੍ਰੀ, ਹੁਣ ਪਰਮੇਸ਼ਵਰ ਦਾ ਨਾਮ ਜਪ ਲੈ, ਵੇਲਾ ਜੇ ਨਾਮ ਜਪ ਲਵੇ ਤਾਂ ਅਸੀਂ ਤੈਨੂੰ ਮੁਕਤ ਕਰ ਦਿਆਂਗੇ। ਉਹ ਬਿਰਧ ਬਾਬਾ ਕਹਿਣ ਲੱਗਾ, ਪਾਤਸ਼ਾਹ ਆਪਣੀ ਮੁਕਤੀ ਤੁਸੀਂ ਆਪਣੇ ਕੋਲ ਰੱਖੋ, ਮੈਂ ਮੁਕਤ ਹੋਣਾ ਹੀ ਨਹੀਂ ਚਾਹੁੰਦਾ, ਕਿਉਂਕਿ ਜੇ ਮੈਂ ਨਾ ਹੋਵਾਂ ਤਾਂ ਘਰ ਦੇ ਆ ਕੰਮ ਕਾਰ ਕੌਣ ਕਰੇਗਾ, ਧੰਦੇ ਕੌਣ ਚਲਾਏਗਾ, ਆ ਮੇਰੇ ਪੁੱਤਰਾਂ ਨੂੰ ਤਾਂ ਕੋਈ ਸੋਝੀ ਨਹੀਂ। ਸਾਹਿਬ ਜੀ ਕਹਿਣ ਲੱਗੇ, ਅੱਛਾ ਬਈ ਤੇਰੀ ਮਰਜ਼ੀ, ਅਸੀਂ ਤਾਂ ਹੁਣ ਬਚਨ ਕਰ ਦਿੱਤਾ ਤੈਨੂੰ ਮੁਕਤ ਕਰਨ ਦਾ, ਲੇਕਿਨ ਹੁਣ ਜਦੋਂ ਤੂੰ ਕਵੇਂਗਾ ਨਾ ਮੁਕਤ ਕਰ ਤਾਂ ਕਰਾਂਗੇ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਚਲੇ ਗਏ, ਕੁਝ ਸਮਾਂ ਪਾ ਕੇ ਮੁੜ ਉਸ ਨਗਰ ਵਿੱਚੋਂ ਲੰਘੇ। ਉਸ ਬਿਰਧ ਬਾਬੇ ਦੇ ਪਰਿਵਾਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣ ਲਿਆ। ਬਿਰਧ ਬਾਬੇ ਦੇ ਲੜਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਘਰ ਲਿਆਏ, ਆਖਿਆ, ਮਹਾਰਾਜ ਤੁਸੀਂ ਉਹੀ ਹੋ ਜੋ ਸਾਡੇ ਆ ਬਜ਼ੁਰਗ ਪਿਤਾ ਨੂੰ ਉਪਦੇਸ਼ ਦਿੱਤਾ ਸੀ ਕਿ ਨਾਮ ਜਪ ਲੈ ਮੈਂ ਤੈਨੂੰ ਮੁਕਤ ਕਰ ਦਿਆਂਗਾ। ਪਾਤਸ਼ਾਹ ਕਹਿਣ ਲੱਗੇ, ਹਾਂ, ਕਿੱਥੇ ਹੈ ਉਹ? ਅੰਤਰਜਾਮੀ ਸਭ ਕੁਛ ਜਾਣਦੇ। ਆਖਿਆ, ਕਿੱਥੇ ਹੈ ਉਹ? ਤਾਂ ਪਰਿਵਾਰ ਦਿਆਂ ਨੇ ਆਖਿਆ, ਜੀ ਉਹ ਤਾਂ ਕੁਝ ਸਾਲ ਹੋ ਗਏ ਹਨ, ਉਹ ਤਾਂ ਗੁਜ਼ਰ ਗਏ ਹਨ। ਸਾਹਿਬ ਜੀ ਕਹਿਣ ਲੱਗੇ, ਅੱਛਾ, ਅੰਤਰ ਧਿਆਨ ਹੋ ਕੇ ਜਾਂ ਤੱਕਿਆ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿ ਉਹ ਬਿਰਧ ਬਾਬਾ ਇਹਨਾਂ ਦੇ ਹੀ ਘਰ ਬਲਦ ਦੀ ਜੂਨ ਪਾ ਕੇ, ਬੈਲ ਦੀ ਜੂਨ ਪਾ ਕੇ ਖੜੋਤਾ ਹੈ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਨੇ ਮਰਦਾਨੇ ਨੂੰ ਆਖਿਆ, ਜਾ ਉਹ ਸਾਹਮਣੇ ਬੈਲ ਖੜੋਤਾ ਨਾ, ਉਹਦੇ ਕੰਨ ਵਿੱਚ ਪਿਛਲੇ ਜਨਮ ਦੀ ਸੋਝੀ ਪਾ, ਆਖ ਤੈਨੂੰ ਗੁਰੂ ਨਾਨਕ ਪਾਤਸ਼ਾਹ ਆਏ ਹਨ ਮੁਕਤ ਕਰਨ ਵਾਸਤੇ, ਜੇ ਤੂੰ ਆਖੇ ਤਾਂ ਕਰ ਦੇਈਏ। ਉਹਨੇ ਸਿਰ ਹਿਲਾਇਆ ਜਿਵੇਂ ਕਹਿੰਦਾ ਹੋਵੇ ਕਿ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ, ਕਿਉਂਕਿ 500 ਦਾ ਤਾਂ ਜੇ ਮੈਂ ਮਰ ਗਿਆ 500 ਦਾ ਤਾਂ ਇਹ ਨੁਕਸਾਨ ਹੋਵੇਗਾ ਪਰਿਵਾਰ ਨੂੰ, ਤੇ 500 ਦਾ ਨਵਾਂ ਬੈਲ ਲਿਆਉਣਾ ਪਵੇਗਾ। मैं मुक्त नहीं होना चाहता। बादशाह से कहन लगे, चल मर्दानिया, अजय इसने होर मोह दियां चपेड़ां खानियां। कुछ समा बाद गुरु नानक पातशाह मुड़ उत्थों दी लंघे तां की वेख्या, आ बिरद बाबे दी आत्मा कुत्ते दी जूनी विच घर दे बाहर खड़ोती हुई है, कुत्ता बनिया है। साहब जी कहन लगे, आ मर्दानिया, आ जेड़ा आ कूकर बैठा है ना कुत्ता, आ पता ही कौन है, आ पिछले जन्म विच ओही बिरद बाबा है। पातशाह इस हालत विच आख्या, हां हुण भी जाके पुछ ले जे मुक्त कर दईए इसनू। मर्दाने ने पिछले जन्म दी सोजी दे के उसदे कन विच याद कराया, ते ओ इवें भोकिया जिवें कहिंदा होवे, ना महाराज मैं अजे भी मुक्त नहीं होना चाहुंदा, क्योंकि मेरे जिहड़े लड़के हन ओ ऐसे अणभोल हन, जो सौंदे हन उहनां दी नींद ही नहीं खुलदी, ते मैं इस वास्ते बाहर खड़ोता हाँ पैरे ते के कोई घर दा तन ना लुट के लै जावे। साध संगत बोलो श्री
1: वाहेगुरु।
0: साहब जी हसे आख्या, चल मर्दानिया अजे होर जूनिया पाल। कुछ समय बाद जदों एक मरन लगा, ख्याल उस थां ते गया जिथे घर विच तन दबिया सी, ते सप दी जूनी पा के उस तन ते जा बैठा। एक दिन घर कोई नहीं सी, आ जितने आदमी सन खेतां विच गए सन, माइयां बीबियां कपाह चुनन गईयां सन, एक गोदी दे बच्चे नूं पंगूड़े विच पा गए, ते जदों ओ पिछों बच्चा रोया, ए मोह दा मारिया होया कि मैं जाके बच्चे दा मन परचावां, खुड विचों निकलिया, रस्सी दे राहीं उतरदा होया पलंग ते पंगूड़े विच आ रिहा, ए नहीं समझिया कि मैं सप दी जून विच हां। ताईं किसे ने वेख लिया, लठा नाल मार मार के थां ते खत्म कर दिता। गुरु नानक पातशाह चौजी प्रीतम संसार नूं तारदे होए कुछ वरिया बाद मुड़ उस नगर विचों दी लंघे, तां की वेख्या, ए बिरद बाबे दी आत्मा एक कीड़े दा रूप धार के गंदी नाली विच पई होई है। साध संगत बोलो श्री
1: वाहेगुरु।
0: साहब जी ने आख्या, मर्दानिया आ जिहड़ा कीड़ा नाली विच पे है ना, इसनू बाहर कट। ओ पातशाह इस कीड़े नाल तेरा की कम है? मर्दानिया कम है। मर्दाने ने टके दे नाल कीड़े नू बाहर कढ़िया, साहब जी ने उत्ते जल पुआया, अपनी तली ते रख के पिछले जन्म दी ज्ञात दे के आख्या, क्यों बिरद बाबा तेनू हुण भी मुक्त कर दीए जां हुण भी जोनियां भोगणियां ने? साध संगत बोलो श्री
1: वाहेगुरु।
0: उस वेले शरीर कड़कड़ा के साहब जी ने ज्ञात जो सोजी जो दे दिती सी, ते फिर आवाज दे आई, पातशाह मैनू हुण मुक्त कर दे, मैं इस मोह दे किचड़ विच पै के बलद दी कुत्ते दी सप दी कीड़ा आदक जूनियां पाईयां, आ जिन्हां दे वास्ते मैं एडे पाप कीते, जिन्हां दे खातर मैं लोकां नूं धोखे दे दे के धन कट्ठा कीता, ओ परिवार दा कोई भी संबंधी मेरे नाल ना निभिया, इस वास्ते पातशाह जी हुण कृपा करो, बहुते फिर बहे किरपन को अब किछ कृपा कीजे, हुण कृपा करके बख्श लो। साहब जी भी क्यों देखन ना पानी विच, बहुते फिर बहे किरपन को अब किछ कृपा कीजे, हुण कृपा करो पातशाह जीओ, हुण मुक्ति दिओ। तां साहब जी ने जल दे छट्टे दे के आप निरंकार दा रूप संतान गुरु नानक पातशाह पशु परेत मुगद को तारे, पाहन पार उतारे, किस किस नु नहीं तारे, आ कीड़े ऊपर भी जल दे छट्टे मार के आख्या, जप श्री वाहेगुरु, तुसी भी जपो सारे श्री
1: वाहेगुरु।
0: सतनाम श्री वाहेगुरु दे छट्टे मार के जदों उस कीड़े नु साहब जी दी नजर पई, तां ओ कीड़े दी जून छड के बिरद बाबा दिव मूरत धार के गुरु नानक पातशाह दे अगे आ खड़ोता। सारे ही परिवार दे संबंधी लोक पिंड दे वासी इकट्ठे हो के आ चोज वेख रहे हैं, ਤਾਂ ਆਵਾਜ਼ ਆਈ ਬਿਰਧ ਬਾਬੇ ਦੀ ਉਸ ਰੂਪ ਵਿੱਚੋਂ ਪਰਿਵਾਰ ਦਿਆਂ ਨੂੰ ਆਖਿਆ ਆ ਜੋ ਮਹਾਂਪੁਰਖ ਆਏ ਹਨ ਇਹ ਰੱਬ ਦੇ ਰੂਪ ਹਨ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦਾ ਰੂਪ ਹੈ ਇਹਨਾਂ ਦੇ ਚਰਨਾਂ ਵਿੱਚ ਪਾਓ ਤਾਂ ਤੁਹਾਡੀ ਕਲਿਆਣਤਾ ਇਹਨਾਂ ਦਾ ਬਚਨ ਮੰਨੋਗੇ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ ਇਸ ਵਾਸਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਨਾਨਕ ਆਖੇ ਰੇ ਮਨ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ ਇਹਨਾਂ ਸਵਾਸਾਂ ਦੇ ਨਾਲ ਦਿਹਾੜੀ ਤੈਨੂੰ 24,000 ਸਵਾਸ ਮਿਲਦੇ ਹਨ ਉਹਨਾਂ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ ਲੈ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਹਾ ਕਰਦੇ ਸਨ ਦਿਹਾੜੀ ਇੱਕ ਪਾਠ ਸੁਖਮਨੀ ਸਾਹਿਬ ਦਾ ਕਰ ਲੈ ਤੇਰੇ ਦਿਨ ਦੇ ਲਿੱਤੇ ਹੋਏ 24,000 ਸਵਾਸ ਸਫਲ ਹੋ ਜਾਣਗੇ ਸਾਧ ਸੰਗਤ ਬੋਲੋ ਸ੍ਰੀ ਤੇ ਫਿਰ ਆਪ ਬੜੇ ਪਿਆਰ ਨਾਲ ਕਿਹਾ ਕਰਦੇ ਸਨ ਜੇ ਕੋਈ 6 ਮਾਲਾਂ ਪਹਿਲੀ ਪੌੜੀ ਦੀਆਂ ਰੋਜ਼ ਕਰ ਲਵੇ ਨਾ ਮੇਰਾ ਤੇ ਗੁਰੂ ਨਾਨਕ ਉਹਦਾ ਜਾਮਨ ਹੋਇਆ ਮੈਂ ਨਰਕਾਂ ਵਿੱਚ ਨਹੀਂ ਜਾਣ ਦੇਵਾਂਗਾ ਪਿਆਰੀ ਸਾਧ ਸੰਗਤ ਜੀਓ ਆਹ ਮਨੁੱਛਾ ਜੀਵਨ ਜੋ ਮਿਲਿਆ ਨਾ ਆਹ ਜਿਸ ਤਰ੍ਹਾਂ ਇੱਥੇ ਆਪਣਾ ਘਰ ਬਣਾਇਆ ਅੱਗਾਂ ਵੀ ਘਰ ਦੀ ਸੋਚੋ ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਉੱਥੇ ਤਾਂ ਸਾਹਿਬ ਜੀ ਕਹਿੰਦੇ ਨੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਉੱਥੇ ਜਿਹੜੇ ਕੂੜਿਆਰ ਹਨ ਉਹਨਾਂ ਨੂੰ ਥਾਂ ਨਹੀਂ ਮਿਲਣੀ ਉੱਥੇ ਤਾਂ ਸਚਿਆਰਾਂ ਨੂੰ ਥਾਂ ਮਿਲੇਗੀ ਭਾਵੇਂ ਕੋਈ ਵੀ ਹੋਵੇ ਕਿਸੇ ਜਾਤੀ ਦਾ ਹੋਵੇ ਕਿਸੇ ਮਜ਼ਹਬ ਦਾ ਹੋਵੇ ਕਿਸੇ ਧਰਮ ਦਾ ਹੋਵੇ ਜੇ ਉਸਨੂੰ ਪਰਮਾਤਮਾ ਨੂੰ ਯਾਦ ਕੀਤਾ ਗੁਰੂ ਨਾਨਕ ਪਾਤਸ਼ਾਹ ਦੀ ਆਰਾਧਨਾ ਕੀਤੀ ਹੈ ਨਾਮ ਜਪਿਆ ਤਾਂ ਕਬੀਰ ਜੀ ਨਿਰਣਾ ਕਰਦੇ ਹਨ ਗੁਰਬਾਣੀ ਵਿੱਚ ਕਿ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਉਹ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਹੁਣ ਵੇਲਾ ਹੀ ਮੇਰੀ ਇੱਕ ਸਿੱਖਿਆ ਲੈ ਲੈ ਦੁਨਿਆਵੀ ਸਿੱਖਿਆ ਤਾਂ ਲੈਂਦਾ ਹੈ ਨਾ ਇੱਕ ਮੇਰੀ ਸਿੱਖਿਆ ਵੀ ਲੈ ਲੈ ਨਾਨਕ ਆਖੇ ਰੇ ਮਨ ਸੁਣੀਏ ਸਿੱਖ ਸਹੀ

ਕਿ ਚੰਦਰਮਾ ਦੀ ਸ਼ੀਤਲਤਾ, ਚੰਦਨ ਦੀ ਸ਼ੀਤਲਤਾ, ਇਹ ਸ਼ੀਤਲਤਾ ਸਿਰਫ ਸਰੀਰ ਨੂੰ ਹੀ ਕੁਝ ਸ਼ਾਂਤੀ ਜਾਂ ਠੰਡਕ ਪਹੁੰਚਾ ਸਕਦੀ ਹੈ, ਮਨ ਨੂੰ ਆਤਮਾ ਨੂੰ ਠੰਡਕ ਨਹੀਂ ਪਹੁੰਚਾ ਸਕਦੀ। ਚੰਦਨ ਮਸਤਕ ਤੇ ਲਾਉਂਦੇ ਨੇ ਇਸੇ ਵਾਸਤੇ ਕਿ ਮਸਤਕ ਵਿੱਚ ਦਿਮਾਗ ਹੁੰਦਾ ਹੈ ਔਰ ਦਿਮਾਗ ਵਿੱਚ ਅਨੇਕਾਂ ਫਤੂਰ ਹੁੰਦੇ ਨੇ। ਦਿਮਾਗ ਵਿੱਚ ਫਤੂਰ ਹੋਵੇ, ਦਿਮਾਗ ਵਿੱਚ ਕ੍ਰੋਧ ਉਤਪੰਨ ਹੋ ਜਾਏ, ਸਾਰਾ ਸਰੀਰ ਕ੍ਰੋਧਾ ਅਗਨੀ ਦੇ ਵਿੱਚ ਥਰ ਥਰ ਕੰਬਣ ਲੱਗਦਾ ਹੈ। ਮਸਤਕ ਤੇ ਚੰਦਨ ਲਾਉਣ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਦਾਇਕ। ਲੇਕਿਨ ਜੇ ਮਨ ਵਿੱਚ ਅਗਨੀ ਹੋਵੇ, ਕ੍ਰੋਧ ਦੀ ਅਗਨੀ, ਤੇ ਮਸਤਕ ਤੇ ਚੰਦਨ ਲਾਇਆ ਹੈ, ਮਨ ਦੀ ਅਗਨ ਨਹੀਂ ਬੁੱਝੇਗੀ। ਉਹ ਤੇ ਤਾਂ ਬੁੱਝੇਗੀ ਜੇ ਇਸ ਨੂੰ ਹਰੀ ਨਾਮ ਦਾ ਰੰਗ ਚੜਾਵੇਂਗਾ, ਪਰਮੇਸ਼ਵਰ ਦੇ ਨਾਮ ਦੀ ਇਸ ਨੂੰ ਸ਼ਾਂਤੀ ਮਿਲੇਗੀ। ਉਹਦਾ ਚਿੰਤਨ ਕਰਕੇ ਇਸ ਮਨ ਨੂੰ ਸ਼ੀਤਲਤਾ ਪ੍ਰਾਪਤ ਹੋਵੇਗੀ। ਜਰਾ ਧਿਆਨ ਦੇਣਾ, ਜ਼ਾਲਮ ਨੇ ਇੱਕ ਐਸਾ ਕਾਂਡ ਰਚਿਆ ਜੋ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਿਧਰੇ ਦ੍ਰਿਸ਼ਟੀ ਨਹੀਂ ਆਉਂਦਾ। ਇਸ ਕਲਯੁਗ ਦੀ ਤੇ ਕਿਆ ਗੱਲ ਹੈ, ਪਿਛਲੇ ਜਿਹੜੇ ਬੀਤੇ ਹੋਏ ਸਮੇਂ ਨੇ, ਯੁੱਗ ਨੇ, ਉਹਨਾਂ ਵਿੱਚ ਵੀ ਐਸੀ ਘਟਨਾ ਕਿਧਰੇ ਸੁਣਨ ਵਿੱਚ ਨਹੀਂ ਆਉਂਦੀ, ਪੜ੍ਹਨ ਵਿੱਚ ਨਹੀਂ ਆਉਂਦੀ।

ਹੁਕਮ ਦਿੱਤਾ ਜ਼ਾਲਮ ਨੇ ਇਹਦੇ ਹੇਠਾਂ ਅੱਗ ਬਾਲੋ। ਲੱਕੜਾਂ ਲਿਆ ਕੇ ਅੱਗ ਬਾਲੀ ਗਈ, ਉੱਤੋਂ ਜੇਠ ਦੀ ਤਪਦੀ ਹੋਈ ਇਹ ਗਰਮੀ ਦੀ ਰੁੱਤ। ਐਸੇ ਹਾਲ ਵਿੱਚ ਆਖਿਆ ਗਿਆ ਗੁਰੂ ਅਰਜਨ ਪਾਤਸ਼ਾਹ ਜੀ ਨੂੰ, ਆਪ ਇਸ ਤਵੀ ਦੇ ਉੱਤੇ ਬੈਠੋ, ਅਸਾਂ ਵੇਖਣਾ ਹੈ ਕਿ ਤੁਹਾਡੇ ਅੰਦਰ ਕਿਤਨੀ ਕੁ ਸ਼ੀਤਲਤਾ ਹੈ। ਤੁਸੀਂ ਜੋ ਕਹਿੰਦੇ ਹੋ ਕਿ ਮੈਨੂੰ ਕੋਈ ਤਪਾ ਨਹੀਂ ਸਕਦਾ, ਕੋਈ ਜਲਾ ਨਹੀਂ ਸਕਦਾ, ਅਸਾਂ ਵੇਖਣਾ ਹੈ ਸ਼ੀਤਲਤਾ ਕਿਤਨੀ ਕੁ ਹੈ ਤੁਹਾਡੇ ਅੰਦਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾਏ, ਸਤਨਾਮ ਸ਼੍ਰੀ ਵਾਹਿਗੁਰੂ ਬੋਲ ਕੇ ਆਪ ਤਵੀ ਦੇ ਉੱਤੇ ਚੌਂਕੜਾ ਲਾ ਲਿਆ, ਚੌਂਕੜਾ ਲਾ ਲਿਆ ਇਸ ਤਵੀ ਦੇ ਉੱਤੇ, ਔਰ ਕਹਿਣ

ਵਾਹਿਗੁਰੂ ਦੀ ਇਹੀ ਰਜ਼ਾ ਹੈ, ਮੈਨੂੰ ਪਰਵਾਹ ਨਹੀਂ। ਜਿਸ ਹਾਲ ਵਿੱਚ ਮੇਰਾ ਮਾਲਕ ਖੁਸ਼ ਰਹੇ, ਮੈਂ ਤੇ ਉਹੀ ਉਹ ਕੰਮ ਕਰਨਾ ਹੈ। ਜੇ ਉਸਦੀ ਰਜ਼ਾ ਹੈ, ਤਵੀ ਦੇ ਉੱਤੇ ਮੈਂ ਬੈਠਾਂ, ਅੱਗ ਦੇ ਉੱਤੇ ਮੈਂ ਬੈਠਾਂ, ਮੈਨੂੰ ਪਰਵਾਹ ਨਹੀਂ। ਹਜ਼ੂਰ ਨੇ ਚੌਂਕੜਾ ਲਾ ਲਿਆ ਔਰ ਚੌਂਕੜਾ ਲਾਉਣ ਦੀ ਦੇਰ ਸੀ। ਚੰਦੂ ਨੇ ਹੁਕਮ ਕੀਤਾ ਜਲਾਦ ਨੂੰ, ਕੋਲ ਹੀ ਇੱਕ ਕੜਾਹੇ ਦੇ ਵਿੱਚ ਰੇਤ ਗਰਮ ਕੀਤੀ ਜਾ ਰਹੀ ਸੀ। ਜਦੋਂ ਉਹ ਰੇਤ ਗਰਮ ਹੋ ਗਈ, ਹੁਕਮ ਕੀਤਾ ਚੰਦੂ ਨੇ ਜਲਾਦ ਨੂੰ, ਇਸ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਸਿਰ ਵਿੱਚ ਪਾ ਦਿੱਤੇ। ਥੱਲਿਓਂ ਵੀ ਅੱਗ ਹੈ, ਚਾਰੇ ਪਾਸੇ ਅੱਗ ਹੈ, ਜ਼ਾਲਮ ਉੱਤੋਂ ਹੋਰ ਕਹਿਰ ਕਮਾ ਰਿਹਾ ਹੈ। ਹੁਕਮ ਕੀਤਾ ਰੇਤ ਦੇ ਕੜਛੇ ਭਰ ਭਰ ਕੇ ਸਿਰ ਵਿੱਚ ਪਾਓ। ਜ਼ਾਲਮ ਨੇ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਉਸ ਪਵਿੱਤਰ ਸ਼ੀਸ਼ ਉੱਤੇ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਮੁਬਾਰਕ ਸ਼ੀਸ਼ ਤੇ ਚਵਰ ਝੁਲਿਆ ਕਰਦਾ ਸੀ। ਅੱਜ ਉੱਥੇ ਗਰਮ ਰੇਤ ਦੇ ਕੜਛੇ ਭਰ ਭਰ ਕੇ ਪਾਏ ਜਾ ਰਹੇ ਨੇ। ਪਰ ਇਸ ਹਾਲ ਵਿੱਚ ਵੀ ਆਪਣੇ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਆਨੰਦਿਤ ਹੋ ਰਹੇ ਨੇ।

ਉੱਤੋਂ ਸੂਰਜ ਕਹਿਰ ਵਰਤਾ ਰਿਹਾ ਹੈ, ਅੱਤ ਦੀ ਗਰਮੀ। ਔਰ ਦੂਜੇ ਪਾਸੇ ਜ਼ਾਲਮ ਨੇ ਇੰਨਾ ਕਹਿਰ ਕੀਤਾ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਚਿਹਰੇ ਤੇ ਜ਼ਰਾ ਵੀ ਸ਼ਿਕਵਨ ਨਹੀਂ।

ਤੇ ਧਰਮਰਾਜ ਵੀ ਆਪਣੇ ਜਮਦੂਤਾਂ ਨੂੰ ਕਹਿ ਰਿਹਾ ਹੈ ਨਜ਼ਦੀਕ ਨਾ ਜਾਇਓ। ਹਣਾ ਹੋ ਹਣੇ ਤੂੰ ਹਣੇ ਛੁਟੇ ਨਿਕਟ ਨਾ ਜਾਇਓ ਦੂਰ, ਕਿਉਂਕਿ ਮੇਰੇ ਗੁਰੂ ਨੇ ਮੇਰੇ ਅੰਦਰ ਇੱਕ ਨਾਮ ਦਾ ਸੋਮਾ ਬਖਸ਼ਿਸ਼ ਕੀਤਾ ਹੈ।

ਮਹਾਰਾਜ ਦੇ ਦਰਬਾਰ ਵਿੱਚ ਤਾਊਸ ਸਰੰਦੇ ਅਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ 'ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।

ਸਤਿਗੁਰ ਕੋ ਬਲ ਜਾਈਏ ਜਿਤ ਮਿਲਿਆ ਪਰਮ ਗਤ ਪਾਈਐ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ

ਭਗਤੀ ਕਰਦੇ ਹਨ। ਜੋ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਕਹਿੰਦੇ ਹਨ, ਫਿਰ ਉਹ ਪਰਿਪੂਰਨ ਪਰਮਾਤਮਾ ਸਦਾ ਉਹਨਾਂ ਜਪਣ ਵਾਲਿਆਂ ਦੇ ਅੰਗ ਸੰਗ ਹੈ। ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ, ਜਿਹਦੇ ਵਿੱਚ ਆਪ ਕਹਿੰਦੇ ਹਨ, ਹੇ ਪ੍ਰਭੂ, ਹਰ ਕਾ ਨਾਮ ਹਿਰਦੇ ਨਿਤ ਧਿਆਈ। ਹੇ ਪ੍ਰਭੂ, ਮੈਂ ਤੇਰਾ ਨਾਮ ਸਦਾ ਹਿਰਦੇ ਵਿੱਚ ਵਸਾਵਾਂ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸਦਾ ਤੇਰਾ ਨਾਮ ਮੈਂ ਹਿਰਦੇ ਵਿੱਚ ਜਪਾਂ, ਮਨ ਕਰਕੇ ਜਪਾਂ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰ੍ਹਾਂ ਹੀ। ਇਹ ਨਾਮ ਜਪਣ ਦੇ ਸਦਕੇ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਨਾਲ ਬਹਿ ਕੇ ਤੇਰਾ ਸਿਮਰਨ ਕੀਤਾ, ਨਾਮ ਜਪਿਆ ਹੈ ਔਰ ਜਪਣਗੇ, ਹੇ ਪ੍ਰਭੂ ਕਿਰਪਾ ਕਰੀ, ਉਹਨਾਂ ਸਾਰਿਆਂ ਨੂੰ ਹੀ ਆਪਣੇ ਨਾਮ ਦੇ ਸਦਕੇ ਤਾਰ ਲਈ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰ੍ਹਾਂ ਹੀ। ਤੇ ਜੋ ਨਾਮ ਜਪਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਫਿਰ ਉਹਨਾਂ ਦੇ ਅੰਗ ਸੰਗ ਹੁੰਦਾ ਗੁਰੂ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜੋ ਸਿਮਰਨਗੇ ਪਰਮੇਸ਼ੁਰ ਦਾ ਨਾਮ, ਸਾਈਂ ਦਾ ਨਾਮ, ਆਖਿਆ ਸਦਾ ਗੁਰੂ ਉਹਨਾਂ ਦੇ ਅੰਗ ਸੰਗ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਪਰ ਜਦ ਨਾਮ ਜਪੇਗਾ ਪ੍ਰਾਣੀ, ਨਾਮ ਜਪ ਕੇ ਉਸਦੀ ਆਤਮਾ ਪਰਮੇਸ਼ੁਰ ਦੇ ਚਰਨਾਂ ਨਾਲ ਜਦੋਂ ਇੱਕ ਮਿਕ ਹੋ ਜਾਏਗੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਜਦੋਂ ਜੀਵ ਨਾਮ ਜਪਦਾ ਹੈ, ਫਿਰ ਨਾਮ ਜਪਣ ਵਾਲਾ ਔਰ ਨਾਮੀ ਵਿੱਚ ਫਰਕ ਨਹੀਂ ਰਹਿ ਜਾਂਦਾ। ਹਰ ਹਰ ਜਨ ਦੋ ਇੱਕ ਹੈ, ਬਿਪ ਵਿਚਾਰ ਕਿਛ ਨਾਹੀਂ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੇ ਸਮਾਏ। ਨਾਮ ਜਪਣ ਵਾਲੀ ਆਤਮਾ ਪਰਮੇਸ਼ੁਰ ਦੇ ਏਡੇ ਨੇੜੇ ਹੋ ਜਾਂਦੀ ਹੈ ਕਿ ਫਿਰ ਜਦੋਂ ਸੰਸਾਰ ਦੇ ਦੁੱਖ ਆਉਂਦੇ ਹਨ ਤਾਂ ਉਸ ਆਤਮਾ ਨੂੰ ਉਹ ਦੁੱਖ ਦੁਖੀ ਨਹੀਂ ਕਰ ਸਕਦੇ। ਦੁੱਖਾਂ ਵਿੱਚ ਵੀ ਰਹਿ ਕੇ ਉਹ ਸਦਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ, ਭਾਣੇ ਮੰਨਦਾ ਹੈ ਤੇ ਕੀ ਕਹਿੰਦਾ, ਤੇਰਾ ਕੀਆ ਮਿੱਠਾ ਲੱਗੇ। ਹੇ ਪ੍ਰਭੂ, ਤੂੰ ਸੁੱਖ ਵਿੱਚ ਰੱਖਿਆ, ਮੈਨੂੰ ਦੁੱਖ ਵਿੱਚ ਰੱਖਿਆ, ਇਹ ਤੇਰਾ ਹੀ ਹੁਕਮ ਹੈ, ਤੇਰਾ ਹੀ ਪਾਣਾ ਹੈ। ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਮੈਂ ਤਾਂ ਹੇ ਪ੍ਰਭੂ ਸਦਾ ਤੇਰੇ ਚਰਨਾਂ ਵਿੱਚ ਇਹੀ ਆਰਾਧਨਾ ਕਰਾਂਗਾ ਕਿ ਤੂੰ ਮੈਨੂੰ ਆਪਣਾ ਨਾਮ ਬਖਸ਼, ਮੈਂ ਤੇਰਾ ਸਿਮਰਨ ਕਰਾਂ, ਅੰਮ੍ਰਿਤ ਵੇਲੇ ਉੱਠ ਕੇ ਤੇਰੀ ਭਗਤੀ ਕਰਾਂ। ਔਰ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਸਦਾ ਉਹਨਾਂ ਦੇ ਅੰਗ ਸੰਗ ਹੈ।

ਗੁਰ ਮੇਰੇ ਸੰਗ ਸਦਾ ਹੈ। ਤੇ ਫਿਰ ਜਿਸ ਵੇਲੇ ਆਖਿਆ ਗੁਰੂ ਅਰਜਨ ਦੇਵ ਨੇ, ਮੀਆਂ ਮੀਰ ਜਿਤਨੇ ਤਨ ਪਰ ਪੜੇਂਗੇ ਛਾਲੇ, ਉਤਨੇ ਸਿੱਖ ਹੋਣਗੇ ਸਿਦਕ ਵਾਲੇ, ਉਤਨੇ ਹੀ ਸਿੱਖ ਸਿਦਕ ਵਾਲੇ ਹੋਣਗੇ। ਜੇ ਗੁਰੂ ਨੇ ਭਾਣਾ ਨਹੀਂ ਮੰਨਿਆ ਤਾਂ ਸਿੱਖਾਂ ਨੇ ਫਿਰ ਭਾਣਾ ਕਿਆ ਮੰਨਣਾ ਹੈ। ਤੇ ਫਿਰ ਜਿਸ ਵੇਲੇ ਚੰਦੂ ਆਇਆ, ਅਜੇ ਵੀ ਮਨ ਨਹੀਂ ਭਰਿਆ, ਤਾਂ ਸਾਹਿਬ ਜੀ ਕਹਿਣ ਲੱਗੇ, ਚੰਦੂ ਸਾਡਾ ਮਨ ਕਰਦਾ ਅਸੀਂ ਇਸ਼ਨਾਨ ਕਰੀਏ। ਤਿੰਨ ਦਿਨ ਹੋ ਗਏ ਹਨ ਚੌਕੜਾ ਮਾਰ ਕੇ ਬੈਠੇ ਹਨ, ਸਾਡੇ ਪਿਆਰ ਵਾਲੇ ਜਿਹੜੇ ਨਾਲ ਆਏ ਸਨ ਉਹਨਾਂ ਨੂੰ ਬੁਲਾਓ। ਉਹ ਪਿਆਰ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਿਆਰ ਨਾਲ ਜਿਸ ਵੇਲੇ ਰਾਵੀ ਦੇ ਕਿਨਾਰੇ ਤੇ ਲਿਆਏ, ਸਾਹਿਬ ਜੀ ਕਹਿਣ ਲੱਗੇ, ਹੁਣ ਸਾਡਾ ਗੁਰੂ ਨਾਨਕ ਦੇ ਪਾਸ ਜਾਣ ਦਾ ਸਮਾਂ ਆ ਗਿਆ, ਅਸੀਂ ਜਪਜੀ ਸਾਹਿਬ ਪੜਾਂਗੇ। ਤੇ ਜਪਜੀ ਸਾਹਿਬ ਦਾ ਜਿਸ ਵੇਲੇ ਸਮਾਪਤੀ ਕਰਾਂਗੇ, ਆਪਣਾ ਸਰੀਰ ਅਲੋਪ ਕਰ ਲਾਂਗੇ ਰਾਵੀ ਵਿੱਚ, ਤੇ ਤੁਸੀਂ ਵਾਪਸ ਹਰਿਮੰਦਰ ਸਾਹਿਬ ਅੰਮ੍ਰਿਤਸਰ ਚਲੇ ਜਾਣਾ। ਤੇ ਇਹ ਸਭ ਨੂੰ ਆਖਣਾ ਕਿ ਗੁਰੂ ਅਰਜਨ ਜੀ ਨੇ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਉਸਦੇ ਹੁਕਮ ਵਿੱਚ ਆਪਣਾ ਸਿਰ ਨਿਭਾਇਆ। ਤੇ ਜਪਜੀ ਸਾਹਿਬ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਆਰੰਭੀ, ਤੇ ਜਿਸ ਵੇਲੇ ਜਪਜੀ ਸਾਹਿਬ ਦਾ ਭੋਗ ਪਾਇਆ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਗੇਤੀ ਛੱਟੀ ਨਾਲ ਰਾਵੀ ਵਿੱਚ ਆਪਣਾ ਸਰੀਰ ਅਲੋਪ ਕਰ ਲਿਆ। ਤੇ ਮਾਨੋ ਅਜੇ ਵੀ ਰਾਵੀ ਦੀ ਲਹਿਰਾਂ ਵਿੱਚੋਂ ਇਹ ਆਵਾਜ਼ ਗੁਰੂ ਅਰਜਨ ਦੇਵ ਦੀ ਆ ਰਹੀ,

ਤੇ ਇਸੇ ਤਰ੍ਹਾਂ ਭਗਤ ਨਾਮਦੇਵ ਸੰਤਾਂ ਦਾ ਸੰਗ ਕਰਦੇ, ਨਾਮ ਜਪਦੇ, ਪਰਮਾਤਮਾ ਨੂੰ ਯਾਦ ਕਰਦੇ ਆਪਣੀ ਉਮਰ ਬਿਤਾਉਂਦੇ ਗਏ। ਥੋੜੇ ਜੇ ਵੱਡੇ ਹੋਏ ਤੇ ਉਸ ਵਕਤ ਦੇ

ਤਾਂ ਜੋ ਇਹਨਾਂ ਦੀ ਪਿਆਸ ਬੁਝਾਈ ਜਾਵੇ। ਤੇ ਗਿਆਨੇਸ਼ਵਰ ਜੀ ਨੇ ਆਪਣਾ ਲੋਟਾ ਲਿਆ, ਰੱਸੀ ਨਾਲ ਬੰਨਿਆ ਤੇ ਆਪਣੇ ਯੋਗ ਬਲ ਦੇ ਨਾਲ ਉਸ ਖੂਹ ਦੇ ਵਿੱਚ ਜੋ ਪਾਣੀ ਸੀ, ਜੋ ਥੱਲੇ ਸੀ, ਉਸ ਨੂੰ ਲੋਟੇ ਵਿੱਚ ਭਰਿਆ ਤੇ ਬਾਹਰ ਕੱਢ ਕਰਕੇ ਨਾਲੇ ਤੇ ਆਪਣੀ ਪਿਆਸ ਬੁਝਾਉਂਦੇ ਗਏ। ਨਾਲੇ ਫਿਰ ਆਪਣੇ ਯੋਗ ਬਲ ਦੇ ਨਾਲ ਆਪਣੇ ਸਾਥੀਆਂ ਦੀ, ਸੇਵਕਾਂ ਦੀਆਂ ਪਿਆਸਾਂ ਬੁਝਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਹ ਨਾਰਾਇਣ ਨੇ ਸੁਣੀ। ਜਿਸ ਤਰ੍ਹਾਂ ਹੀ ਤਤਕਾਲ ਇਹ ਅਰਦਾਸ ਸੁਣੀ ਤੇ ਉਸੇ ਖੂਹ ਦੇ ਵਿੱਚੋਂ ਇੱਕ ਕੜਕ ਦੀ ਆਵਾਜ਼ ਆਈ, ਮਾਨੋ ਕਿ ਧਰਤੀ ਫਟ ਗਈ ਉਸ ਖੂਹ ਦੀ ਤੇ ਥੱਲੇ ਜੋ ਪਾਣੀ ਸੀ ਉਹ ਲਬਾ ਲਬ ਖੂਹ ਦੇ ਵਿੱਚ ਭਰ ਆਇਆ। ਜਦੋਂ ਦੇਖਿਆ ਗਿਆਨੇਸ਼ਵਰ ਜੀ ਨੇ ਔਰ ਉਹਨਾਂ ਦੇ ਸੇਵਕਾਂ ਨੇ ਕਿ ਭਗਤ ਨਾਮਦੇਵ ਦੀ ਅਰਦਾਸ ਉਸ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਕਬੂਲ ਹੋਈ ਹੈ, ਤਾਂ ਸਾਰੇ ਆਏ।

ਲੱਗੇ ਨਾਮਦੇਵ ਹੁਣ ਤੂੰ ਆਪਣੀ ਪਿਆਸ ਬੁਝਾ ਲੈ। ਤੇਰੀ ਨਾਰਾਇਣ ਨੇ ਸੁਣ ਲਈ, ਆਇੰਦਾ ਸਮੇਂ ਵਿੱਚ ਜਿਹੜੇ ਵੀ ਇਸ ਰਾਹ ਤੋਂ ਗੁਜ਼ਰਨਗੇ ਉਹ ਆਪਣੀ ਪਿਆਸ ਤੇਰੀ ਅਰਦਾਸ ਦੀ ਸ਼ਕਤੀ ਦੁਆਰਾ ਬੁਝਾਇਆ ਕਰਨਗੇ।

ਚੌਂਕ ਦੇ ਨੇੜੇ ਤੇੜੇ ਇੱਕ ਪਠਾਨ ਖਲੋਤਾ ਹੈ ਤੇ ਉਸ ਪਠਾਨ ਨੇ ਪਗੜੀ ਪਾਈ ਹੋਈ ਹੈ ਤੇ ਉਸ ਪਠਾਨ ਦੇ ਘੋੜੀ ਨੇ ਵਛੇਰਾ ਦਿੱਤਾ ਹੈ। ਕਦੀ ਵਛੇਰੇ ਵੱਲ ਦੇਖਦਾ ਹੈ ਨਾਮਦੇਵ ਤੇ ਕਦੀ ਉਸਦੀ ਪਗੜੀ ਵੱਲ ਦੇਖਦਾ ਹੈ ਤੇ ਪਠਾਨ ਨੂੰ ਦੇਖਦੇ ਦੇਖਦੇ ਮਾਨੋ ਪਠਾਨ ਦੇ ਰੂਪ ਵਿੱਚੋਂ ਨਾਰਾਇਣ ਨੂੰ ਦੇਖਦਾ ਹੋਇਆ

ਪੰਜ ਸੌ ਹੈ ਰੱਖਦਾ ਪੰਜ ਹੈ ਕਿਉਂ ਕੰਜੂਸੀ ਕਰਦਾ ਹੈ ਤੇ ਮੱਖਣ ਸ਼ਾਹ ਲੁਬਾਣਾ ਤੇ ਜਿਸ ਨੂੰ ਇਹ ਪਤਾ ਲੱਗਾ ਕਿ ਇਹ ਅੰਤਰਜਾਮੀ ਪਾਤਸ਼ਾਹ ਤੇ ਭੋਰੇ ਵਿੱਚ ਬੈਠੇ ਹਨ ਬਾਕੀ ਤੇ ਬਾਹਰ ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਹਿੰਦੇ ਨੇ ਕੋਠੇ ਤੇ ਚੜ ਗਿਆ ਤੇ ਕੋਠੇ ਤੇ ਚੜ ਕੇ ਉਸਨੇ ਉੱਚੀ ਉੱਚੀ

ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਲੱਗ ਗਿਆ ਤਾਂ ਦੇਵਤੇ ਬੜੇ ਦੁਖੀ ਹੋਏ। ਸਾਰੇ ਦੇਵਤਿਆਂ ਨੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਐ ਭਗਵਾਨ ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਵਿੱਚ ਹੈ, ਜੇ ਨਾ ਪੀ ਲਿਆ ਇਹ ਅਮਰ ਹੋ ਜਾਣਗੇ ਤੇ ਸਾਨੂੰ ਇਹਨਾਂ ਨੇ ਫਿਰ ਜਿਉਣ ਨਹੀਂ ਦੇਣਾ। ਪਰ ਦੈਂਤਾਂ ਦੇ ਕੋਲੋਂ ਅੰਮ੍ਰਿਤ ਦਾ ਕੜਾ ਲੈਣਾ ਬੜਾ ਔਖਾ ਸੀ, ਤਾਂ ਵਿਸ਼ਨੂੰ ਭਗਵਾਨ ਨੇ ਮੋਹਣੀ ਦਾ ਰੂਪ ਧਾਰਿਆ, ਔਰਤ ਦਾ ਐਸਾ ਸੋਹਣਾ ਰੂਪ ਧਾਰਿਆ, ਉਸ ਰੂਪ ਤੇ ਇਹ ਸਾਰੇ ਦੈਂਤ ਇੰਨੇ ਮੋਹਿਤ ਹੋਏ ਕਿ ਆਪਣੇ ਹੱਥੋਂ ਅੰਮ੍ਰਿਤ ਦਾ ਕੜਾ ਗੁਆ ਬੈਠੇ। ਵਿਸ਼ਨੂੰ ਭਗਵਾਨ ਨੇ ਮੋਹਣੀ ਦੇ ਰੂਪ ਵਿੱਚ ਅੰਮ੍ਰਿਤ ਦਾ ਕੜਾ ਦੈਂਤਾਂ ਕੋਲੋਂ ਲੈ ਲਿਆ, ਦੇਵਤਿਆਂ ਨੂੰ ਅੰਮ੍ਰਿਤ ਪਿਆਇਆ ਤੇ ਦੈਂਤਾਂ ਨੂੰ ਸਮੁੰਦਰ ਦਾ ਪਾਣੀ। ਜਿਹੜਾ ਅੰਮ੍ਰਿਤ ਬਚਿਆ ਉਹਨੂੰ ਸੱਚਖੰਡ ਲਿਜਾਇਆ ਗਿਆ। ਇਸ ਤਰ੍ਹਾਂ ਸਤਯੁਗ ਵਿੱਚ ਸਮੁੰਦਰ ਨੂੰ ਰਿੜਕ ਕੇ ਅੰਮ੍ਰਿਤ ਦਾ ਕੜਾ ਪ੍ਰਾਪਤ ਕੀਤਾ, ਦੇਵਤਿਆਂ ਨੂੰ ਪਿਆਇਆ ਤੇ ਦੈਂਤਾਂ ਦੇ ਨਾਲ ਛਲ ਕੀਤਾ ਗਿਆ।

ਗੁਰਬਾਣੀ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕਰਨੀ। ਇਸ ਗੱਲ ਨੂੰ ਗੁਰਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਮਾਂ ਧਾਣਾ ਪਰਬਤ ਕਰ ਰਿੜਕਿਓ, ਪਰਬਤ ਨੂੰ ਮਧਾਣਾ ਬਣਾ ਕੇ ਜਿਸ ਤਰ੍ਹਾਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਇਸੇ ਤਰ੍ਹਾਂ ਗੁਰੂ ਨੇ ਸ਼ਬਦ ਨੂੰ ਰਿੜਕਿਆ। ਸਤਯੁਗ ਬੀਤੇ, ਤ੍ਰੇਤਾ ਯੁਗ ਆਇਆ, ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਬਨਵਾਸ ਵੇਲੇ ਸੀਤਾ ਜੀ ਦਾ ਹਰਨ ਕਰਕੇ ਰਾਵਣ ਲੈ ਗਿਆ। ਰਾਵਣ ਨੂੰ ਮਾਰ ਕੇ ਸ੍ਰੀ ਰਾਮ ਚੰਦਰ ਜੀ ਸੀਤਾ ਵਾਪਸ ਲੈ ਕੇ ਆਏ। ਬਨਵਾਸ ਪੂਰਾ ਹੋ ਗਿਆ। ਸ੍ਰੀ ਰਾਮ ਚੰਦਰ ਆਪਣੀ ਨਗਰੀ ਅਯੁੱਧਿਆ ਵਾਪਸ ਆ ਗਏ। ਰਾਮ ਰਾਜ ਸ਼ੁਰੂ ਹੋ ਗਿਆ। ਇੱਕ ਦਿਨ ਦੀ ਗੱਲ ਹੈ,

ਅਯੁੱਧਿਆ ਦੇ ਵਿੱਚ ਇੱਕ ਧੋਬੀ ਰਹਿੰਦਾ ਸੀ। ਇਸ ਧੋਬੇ ਦੀ ਘਰ ਵਾਲੀ ਇੱਕ ਰਾਤ ਬਾਹਰ ਰਹੀ, ਸਵੇਰੇ ਘਰ ਆਈ ਤਾਂ ਉਸ ਵਕਤ ਉਸ ਧੋਬੀ ਨੇ ਕਿਹਾ, ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ। ਲੋਕਾਂ ਨੇ ਸਮਝਾਇਆ, ਝਗੜਾ ਨਾ ਕਰ, ਤੇਰੀ ਘਰਵਾਲੀ ਕਿਸੇ ਮਾੜੇ ਪਾਸੇ ਨਹੀਂ ਗਈ, ਇਹ ਸੀਤਾ ਜੀ ਦੀ ਸੇਵਾ ਕਰਨ ਗਈ ਸੀ। ਤੈਨੂੰ ਇੱਕ ਰਾਤ ਬਾਹਰ ਰਹਿਣ ਦੀ ਇੰਨੀ ਸਜ਼ਾ ਨਾ ਦੇ, ਇਹਨੂੰ ਘਰ ਰੱਖ ਲੈ। ਪਰ ਉਹ ਧੋਬੀ ਨਾ ਮੰਨਿਆ, ਕਹਿਣ ਲੱਗਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀਏ, ਮੈਨੂੰ ਕੀ ਪਤਾ ਕਿੱਥੇ ਰਹੀ, ਮੈਂ ਤੇ ਨਾਲ ਨਹੀਂ ਸੀ, ਮੈਂ ਇਸ ਨੂੰ ਘਰ ਨਹੀਂ ਰੱਖਣਾ, ਨਾਲੇ ਮੈਂ ਕੋਈ ਰਾਮਚੰਦਰ ਨਹੀਂ ਜਿਹਨੇ ਇੰਨਾ ਸਮਾਂ ਪਰਾਏ ਮਰਦ ਰਾਵਣ ਕੋਲ ਰਹਿਣ ਵਾਲੀ ਸੀਤਾ ਨੂੰ ਅਪਣਾ ਲਿਆ, ਮੈਂ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀ। ਇਸ ਗੱਲ ਦਾ ਪਤਾ ਜਦੋਂ ਸ੍ਰੀ ਰਾਮਚੰਦਰ ਨੂੰ ਲੱਗਾ ਕਿ ਲੋਕਾਂ ਨੂੰ ਮੇਰੀ ਪਤਨੀ ਸੀਤਾ ਤੇ ਸ਼ੱਕ ਹੈ ਕਿ ਇਹ ਪਵਿੱਤਰ ਨਹੀਂ, ਸ੍ਰੀ ਰਾਮਚੰਦਰ ਨੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਸੀਤਾ ਜੀ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਰਹਿਣ ਲੱਗ ਪਏ। ਬਾਲਮੀਕ ਦੇ ਆਸ਼ਰਮ ਵਿੱਚ ਸੀਤਾ ਜੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ, ਲਵ ਤੇ ਕੁਸ਼ ਨੂੰ। ਇਹ ਦੋਨੋਂ ਲੜਕੇ ਵੱਡੇ ਹੋਏ। ਉਧਰ ਸ੍ਰੀ ਰਾਮ ਚੰਦਰ ਨੇ ਯੱਗ ਸ਼ੁਰੂ ਕੀਤਾ ਅਤੇ ਚੱਕਰਵਰਤੀ ਰਾਜਾ ਬਣਨ ਵਾਸਤੇ ਆਪਣਾ ਘੋੜਾ ਛੱਡਿਆ। ਇਹ ਘੋੜਾ ਛੱਡਣਾ ਇਹ ਹੁੰਦਾ ਕਿ ਜਿਹੜਾ ਰਾਜਾ ਆਪਣਾ ਘੋੜਾ ਛੱਡਦਾ, ਜਿਸ ਜਿਸ ਜਗ੍ਹਾ ਉਹ ਘੋੜਾ ਤੁਰ ਜਾਵੇ, ਜੇ ਉਸ ਘੋੜੇ ਨੂੰ ਰੋਕਦਾ ਕੋਈ ਨਹੀਂ, ਉਸ ਜਗ੍ਹਾ ਦਾ ਮਾਲਕ ਘੋੜੇ ਵਾਲਾ ਰਾਜਾ ਹੋ ਜਾਂਦਾ। ਹੁਣ ਸ੍ਰੀ ਰਾਮਚੰਦਰ ਦੇ ਘੋੜੇ ਨੂੰ ਕਿਸ ਰੋਕਣਾ ਸੀ? ਪਰ ਜਦੋਂ ਇਹ ਘੋੜਾ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਕੋਲ ਪਹੁੰਚਿਆ ਤਾਂ ਇੱਥੇ ਦੋਨੋਂ ਭਰਾ ਲਵ ਤੇ ਕੁਸ਼ ਖੇਡਦੇ ਪਏ ਸਨ। ਉਹਨਾਂ ਦੋਨਾਂ ਭਰਾਵਾਂ ਨੇ ਇਸ ਘੋੜੇ ਨੂੰ ਫੜ ਲਿਆ।

ਲੱਭਦੇ ਕੁਛ ਨਹੀਂ। ਸ੍ਰੀ ਰਾਮ ਚੰਦਰ ਦੇ ਛੱਡੇ ਹੋਏ ਘੋੜੇ ਨੂੰ ਫੜ ਲਿਆ, ਪਿੱਛੇ ਸੈਨਾ ਸੀ। ਸੈਨਾਪਤੀ ਨੇ ਕਿਹਾ, ਬੱਚਿਓ ਘੋੜਾ ਛੱਡ ਦਿਓ। ਪਰ ਦੋਨੋਂ ਭਰਾ ਕਹਿਣ ਲੱਗੇ, ਛਤਰੀ ਹਾਂ, ਇਸ ਤਰ੍ਹਾਂ ਦੇ ਘੋੜਾ ਛੱਡਦੇ ਨਹੀਂ, ਜੇ ਹਿੰਮਤ ਹੈ ਤੇ ਛਡਾ ਲਓ। ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਵਿੱਚ ਦੋਨਾਂ ਭਰਾਵਾਂ ਨੇ ਸੈਨਾ ਦਾ ਬੁਰੀ ਤਰ੍ਹਾਂ ਨਾਸ ਕੀਤਾ। ਇੱਥੋਂ ਤੱਕ ਹਨੂਮਾਨ ਨੂੰ ਵੀ ਦਰਖਤ ਦੇ ਨਾਲ ਬੰਨ ਦਿੱਤਾ। ਲਛਮਣ ਵਰਗੇ ਯੋਧੇ ਵੀ ਦੋਨਾਂ ਭਰਾਵਾਂ ਤੇ ਕਾਬੂ ਨਾ ਪਾ ਸਕੇ। ਅਖੀਰ ਸ੍ਰੀ ਰਾਮ ਚੰਦਰ ਨੂੰ ਆਪ ਲੜਨ ਵਾਸਤੇ ਆਉਣਾ ਪਿਆ। ਇਸ ਲੜਾਈ ਦੇ ਵਿੱਚ ਸ੍ਰੀ ਰਾਮ ਚੰਦਰ ਮੁਰਸ਼ਿਦ ਹੋ ਗਏ। ਤਾਂ ਉਸ ਵਕਤ ਸੀਤਾ ਜੀ ਨੂੰ ਪਤਾ ਲੱਗਾ। ਉਹਨਾਂ ਆ ਕੇ ਕਿਹਾ, ਬੱਚਿਓ ਇਹੋ ਹੀ ਤੁਹਾਡੇ ਪਿਤਾ ਸ੍ਰੀ ਰਾਮ ਚੰਦਰ ਹਨ। ਉਦੋਂ ਪਤਾ ਲੱਗਾ ਕਿ ਸ੍ਰੀ ਰਾਮ ਚੰਦਰ ਇਹੋ ਹੀ ਨੇ ਜਿਹੜੇ ਸਾਡੇ ਪਿਤਾ ਨੇ। ਤਾਂ ਲਿਖਿਆ, ਉਸ ਵਕਤ ਅੰਮ੍ਰਿਤ ਦਾ ਘੜਾ ਫਿਰ ਦੁਬਾਰਾ ਮੰਗਾਇਆ ਗਿਆ। ਉਸ ਅੰਮ੍ਰਿਤ ਦੇ ਨਾਲ ਸ੍ਰੀ ਰਾਮ ਚੰਦਰ ਅਤੇ ਬਾਕੀਆਂ ਨੂੰ ਸੁਰਤ ਵਿੱਚ ਲਿਆਂਦਾ। ਜਿਹੜਾ ਅੰਮ੍ਰਿਤ ਬਚਿਆ, ਜਗ੍ਹਾ ਪੁੱਟ ਕੇ ਉਸ ਨੂੰ ਦੱਬ ਦਿੱਤਾ ਗਿਆ। ਤ੍ਰੇਤੇ ਵਿੱਚ ਇਹ ਅੰਮ੍ਰਿਤ ਇਸ ਤਰ੍ਹਾਂ ਪ੍ਰਾਪਤ ਕੀਤਾ ਤੇ ਲਿਖਿਆ ਕਿ ਜਿਸ ਜਗ੍ਹਾ ਇਹ ਅੰਮ੍ਰਿਤ ਦਾ ਕੜਾ ਦੱਬਿਆ ਗਿਆ, ਕਲਯੁਗ ਦੇ ਵਿੱਚ ਇਹ ਜਗ੍ਹਾ ਪ੍ਰਗਟ ਹੋਈ। ਇਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਆ ਕੇ ਚਰਨ ਪਾਏ ਔਰ ਇਸ ਜਗ੍ਹਾ ਨੂੰ ਅੱਜ ਕੱਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕਰਕੇ ਵੀ ਯਾਦ ਕੀਤਾ ਜਾਂਦਾ ਹੈ।

ਦੁਆਪਰ ਯੁੱਗ ਆਇਆ, ਦੁਆਪਰ ਯੁੱਗ ਬੀਤ ਗਿਆ, ਕਲਯੁੱਗ ਆਇਆ, ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ। ਆਓ ਹੁਣ ਗੁਰਮਤ ਅਨੁਸਾਰ ਅੰਮ੍ਰਿਤ ਬਾਰੇ ਵਿਚਾਰ ਕਰਦੇ ਹਾਂ, ਕਿਉਂਕਿ ਹਰ ਪੱਖ ਦੇਖ ਕੇ ਫੇਰ ਚੱਲਣਾ ਚਾਹੀਦਾ ਹੈ, ਤਾਂ ਆਨੰਦ ਔਰ ਸਮਝ ਪੂਰੀ ਆਉਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਸੁਲਤਾਨਪੁਰ ਲੋਧੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਰਹਿਣਾ ਸ਼ੁਰੂ ਕੀਤਾ, ਰੋਜ਼ ਅੰਮ੍ਰਿਤ ਵੇਲੇ ਨਦੀ ਤੇ ਇਸ਼ਨਾਨ ਕਰਨ ਜਾਂਦੇ ਨੇ, ਅੱਜ ਵੀ ਇਸ਼ਨਾਨ ਕਰਨ ਗਏ। ਸੇਵਕ ਖਲੋਤਾ ਹੈ, ਦੇਖ ਰਿਹਾ, ਅਚਾਨਕ ਇਸ਼ਨਾਨ ਕਰਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਨੇ ਪਾਣੀ ਦੇ ਵਿੱਚ ਐਸੀ ਝੁੱਬੀ ਲਾਈ ਕਿ ਦੁਬਾਰਾ ਉੱਤੇ ਨਹੀਂ ਆਏ। ਸਾਰੇ ਸੁਲਤਾਨਪੁਰ ਲੋਧੀ ਖਬਰ ਫੈਲ ਗਈ ਕਿ ਗੁਰੂ ਨਾਨਕ ਡੁੱਬ ਗਏ, ਪਰ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਬੇਬੇ ਨਾਨਕੀ, ਉਹ ਕਹਿਣ ਲੱਗੇ ਮੇਰਾ ਵੀਰ ਡੁੱਬਿਆ ਨਹੀਂ, ਕਿਉਂਕਿ ਮੇਰਾ ਵੀਰ ਤੇ ਡੁੱਬਦਿਆਂ ਨੂੰ ਤਾਰਨ ਵਾਸਤੇ ਆਇਆ। ਦੂਸਰੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਚੁੱਭੀ ਮਾਰੀ ਪਾਣੀ ਵਿੱਚ ਪਹੁੰਚ ਗਏ ਸੱਚਖੰਡ। ਅਕਾਲ ਪੁਰਖ ਦੇ ਸਾਹਮਣੇ ਖਲੋ ਕੇ ਹੱਥ ਜੋੜੇ ਤੇ ਨਾਲੇ ਇਹ ਸ਼ਬਦ ਉਚਾਰੇ।

0: ਹੈ ਅਕਾਲ ਪੁਰਖ ਤੂੰ ਦਰਿਆਓ ਦਾ ਨਾ ਬੀਨਾ ਤੂੰ ਇੱਕ ਦਰਿਆ ਹੈ ਬੜਾ ਵੱਡਾ ਮੈਂ ਮੱਛਲੀ ਕੈਸੇ ਅੰਤ ਲਹਾਂ ਮੈਂ ਇੱਕ ਮੱਛੀ ਦੀ ਤਰ੍ਹਾਂ ਵਾਂ ਜਿਸ ਤਰ੍ਹਾਂ ਮੱਛੀ ਦਰਿਆ ਦਾ ਅੰਤ ਨਹੀਂ ਲੈ ਸਕਦੀ ਕਿ ਦਰਿਆ ਕੈਡਾ ਵੱਡਾ ਹੈ ਇਸੇ ਤਰ੍ਹਾਂ ਇਹ ਅਕਾਲ ਪੁਰਖ ਮੈਂ ਵੀ ਤੇਰਾ ਅੰਤ ਨਹੀਂ ਪਾ ਸਕਦਾ ਜਦੋਂ ਇਹ ਸ਼ਬਦ ਉਚਾਰਿਆ ਅਕਾਲ ਪੁਰਖ ਪ੍ਰਸੰਨ ਹੋਏ ਇੱਕ ਅੰਮ੍ਰਿਤ ਦਾ ਨਾਮ ਦਾ ਪਿਆਲਾ ਉਤਰਿਆ ਹੁਕਮ ਹੋਇਆ ਐ ਨਾਨਕ ਇਹ ਮੇਰੇ ਨਾਮ ਦਾ ਪਿਆਲਾ ਹੈ ਐ ਤੂੰ ਪੀ ਲੈ ਉਹ ਨਾਮ ਦਾ ਪਿਆਲਾ ਧੰਨ ਗੁਰੂ ਨਾਨਕ ਸਾਹਿਬ ਨੇ ਪੀਤਾ ਫਿਰ ਹੁਕਮ ਹੋਇਆ ਐ ਨਾਨਕ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ ਤੂੰ ਮੇਰੇ ਨਾਮ ਦਾ ਪਿਆਲਾ ਪੀਤਾ ਹੈ ਦੱਸ ਤੈਨੂੰ ਇਸ ਨਾਮ ਦਾ ਰਸ ਕੈਸਾ ਆਇਆ ਹੈ ਔਰ ਇਸ ਰਸ ਦੀ ਕੀਮਤ ਕੀ ਹੋ ਸਕਦੀ ਤਾਂ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ
1: ਕੋਟੀ ਕੋਟੀ ਮੇਰੀ ਆਰਜ਼ਾ ਪਾਵਣ ਪੀਣ ਅਪਿਆਉ
0: ਕੋਟ ਕਹਿੰਦੇ ਨੇ ਕਰੋੜ ਐ ਪਰਮੇਸ਼ਰ ਕਰੋੜਾਂ ਕਰੋੜਾਂ ਸਾਲ ਮੇਰੀ ਉਮਰ ਹੋਵੇ ਪਵਨ ਕਹਿੰਦੇ ਨੇ ਹਵਾ ਨੂੰ ਕਰੋੜਾਂ ਕਰੋੜਾਂ ਸਾਲ ਹਵਾ ਹੀ ਖਾਵਾਂ ਤੇ ਹਵਾ ਹੀ ਪੀਵਾਂ

ਇਹ ਪੂਰਾ ਸ਼ਬਦ ਪੜਿਆ ਤੇ ਅਕਾਲ ਪੁਰਖ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ ਔਰ ਇਸ ਗੱਲ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੁਆਰਾ ਆ ਬਿਆਨ ਕੀਤਾ ਹੁਣ ਤੁਹਾਡੀ ਬੇਕਾਰ ਕਾਰੇ ਲਾਇਆ ਤੁਹਾਡੀ ਕਹਿੰਦੇ ਨੇ ਕੀਰਤਨ ਕਰਨ ਵਾਲਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੁਣ ਤੁਹਾਡੀ ਬੇਕਾਰ ਮੈਂ ਉਸ ਪਰਮੇਸ਼ਰ ਦਾ ਢਾਡੀ ਹਾਂ ਉਹਦਾ ਕੀਰਤਨ ਕਰਨ ਵਾਲਾ ਪਰ ਮੈਂ ਵਿਹਲਾ ਸੀ ਕਾਰੇ ਕਹਿੰਦੇ ਨੇ ਕੰਮ

ਦਹੀਂ ਕੇ ਵਾਰ ਹੁਕਮ ਹੋਇਆ ਐ ਨਾਨਕ ਦਿਨ ਤੇ ਰਾਤ ਤੂੰ ਮੇਰਾ ਕੀਰਤਨ ਕਰਨਾ ਹੈ ਤੇ ਦੁਨੀਆਂ ਨੂੰ ਮੇਰੇ ਨਾਲ ਜੋੜਨਾ ਹੈ।

ਕਾਲ ਯੁਗ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਸੱਚਖੰਡ ਬੁਲਾ ਕੇ ਆਪ ਨਾਮ ਦਾ ਅੰਮ੍ਰਿਤ ਦਾ ਪਿਆਲਾ ਪਿਆਇਆ। ਧੰਨ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ

ਧੰਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਗੱਦੀ ਤੇ ਬੈਠੇ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਆਨੰਦਪੁਰ ਸਾਹਿਬ ਛੱਡਿਆ ਇੱਕ ਗੁਫਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 11 ਮਹੀਨੇ 11 ਦਿਨ ਬੈਠੇ ਰਹੇ। 11 ਮਹੀਨੇ ਅਤੇ 11 ਦਿਨ ਜਦੋਂ ਹੋਏ, 11ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਇੱਕ ਗੱਲ ਯਾਦ ਕਰਾਈ।

ਆਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਦਰਬਾਰ ਸਜੇ ਹੈ। ਇੱਕ ਪਾਸੇ ਮਾਈਆਂ ਬੈਠੀਆਂ ਨੇ, ਇੱਕ ਪਾਸੇ ਪੁਰਸ਼ ਬੈਠੇ ਨੇ। ਸਿੰਘਾਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਨੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਕੀਰਤਨ ਹੋ ਰਿਹਾ। ਅਚਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਅੱਖਾਂ ਬੰਦ ਕੀਤੀਆਂ ਸਨ, ਅੱਖਾਂ ਖੋਲੀਆਂ, ਇੱਕ ਪਹਿਰੇਦਾਰ ਸਿੱਖ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੇ, ਸਿੱਖਾ ਕੁਝ ਦੂਰ ਦਰਖਤ ਹੈ, ਉਸ ਦਰਖਤ ਦੇ ਥੱਲੇ ਇੱਕ ਸਿੱਖ ਬੈਠਾ ਰੋ ਰਿਹਾ, ਜਾਓ ਉਸ ਨੂੰ ਪਿਆਰ ਨਾਲ ਸਾਡੇ ਕੋਲ ਲੈ ਆ। ਪਹਿਰੇਦਾਰ ਚਲਾ ਗਿਆ। ਦੂਰ ਦਰਖਤ ਥੱਲੇ ਸੱਚਮੁੱਚ ਇੱਕ ਸਿੱਖ ਬੈਠਾ ਰੋ ਰਿਹਾ, ਅੱਖਾਂ ਬੰਦ ਨੇ, ਹੱਥ ਜੋੜੇ ਹੋਏ ਨੇ, ਪਰ ਬੰਦ ਅੱਖਾਂ ਵਿੱਚੋਂ ਅਥਰੂ ਪੈ ਗਿਰਦੇ ਨੇ ਤੇ ਨਾਲੇ ਕਹਿ ਰਿਹਾ, ਐ ਸੱਚੇ ਪਾਤਸ਼ਾਹ, ਮੈਂ ਕੀ ਗੁਨਾਹ ਕੀਤਾ ਹੈ, ਕੀ ਪਾਪ ਕੀਤਾ ਹੈ, ਕਾਬਲ ਤੋਂ ਆਇਆ ਤੇਰੇ ਦਰਬਾਰ ਪਹੁੰਚ ਗਿਆ, ਪਰ ਤੇਰੇ ਦਰਸ਼ਨ ਕਰਨ ਦਾ ਮੈਨੂੰ ਹੁਕਮ ਨਹੀਂ। ਪਹਿਰੇਦਾਰ ਸਿੱਖ ਪਹਿਲਾਂ ਤੇ ਸੁਣਦਾ ਰਿਹਾ, ਫਿਰ ਮੋਢਾ ਫੜ ਕੇ ਹਿਲਾਇਆ ਤੇ ਨਾਲੇ ਕਿਹਾ, ਸਿੱਖਾ ਤੂੰ ਕੋਈ ਪਾਪ ਨਹੀਂ ਕੀਤਾ, ਤੈਨੂੰ ਤੇ ਆਪ ਕਲਗੀਆਂ ਵਾਲੇ ਨੇ ਯਾਦ ਕੀਤਾ। ਉਸ ਸਿੱਖ ਉੱਠਿਆ, ਅੱਖਾਂ ਪੂੰਝਦਾ ਹੋਇਆ ਪਹਿਰੇਦਾਰ ਦੇ ਨਾਲ ਤੁਰ ਪਿਆ। ਜਦੋਂ ਦਰਬਾਰ ਵਿੱਚ ਦਾਖਲ ਹੋਣ ਲੱਗਾ, ਇੱਥੇ ਵੀ ਇੱਕ ਪਹਿਰੇਦਾਰ ਖਲੋਤਾ ਸੀ। ਉਸ ਨੇ ਕਿਹਾ, ਇਹ ਕਾਬਲ ਵਾਲਾ ਸਿੱਖ ਦਰਬਾਰ ਵਿੱਚ ਨਹੀਂ ਜਾ ਸਕਦਾ। ਨਾਲ ਆਇਆ ਪਹਿਰੇਦਾਰ ਕਹਿਣ ਲੱਗਾ, ਇਹ ਦਰਬਾਰ ਕਿਉਂ ਨਹੀਂ ਜਾ ਸਕਦਾ? ਤਾਂ ਖਲੋਤਾ ਪਹਿਰੇਦਾਰ ਕਹਿਣ ਲੱਗਾ, ਜਿਹੜਾ ਵੱਡਾ ਮਸੰਦ ਹੈ ਚੇਤੋ, ਉਹਦਾ ਹੁਕਮ ਹੈ ਇਸ ਕਾਬਲ ਵਾਲੇ ਸਿੱਖ ਨੂੰ ਦਰਬਾਰ ਵਿੱਚ ਨਹੀਂ ਜਾਣ ਦੇਣਾ। ਇਹ ਸੁਣ ਕੇ ਨਾਲ ਆਇਆ ਪਹਿਰੇਦਾਰ ਕਹਿਣ ਲੱਗਾ, ਜਿਹੜਾ ਚੇਤੋ ਮਸੰਦ ਦਾ ਮਾਲਕ ਹੈ ਕਲਗੀਆਂ ਵਾਲਾ, ਮੈਨੂੰ ਉਹਦਾ ਹੁਕਮ ਹੋਇਆ। ਇਹ ਸੁਣ ਕੇ ਪਹਿਲਾ ਪਹਿਰੇਦਾਰ ਪਰਾਂ ਹਟ ਗਿਆ। ਸਿੱਖ ਦੇ ਹੱਥ ਜੁੜੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਪਹੁੰਚੇ, ਦਰਸ਼ਨ ਕੀਤੇ, ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ। ਤਿੰਨ ਦਿਨ ਹੋ ਗਏ ਸਨ ਰੋਂਦੇ ਆ, ਅਰਦਾਸਾਂ ਕਰਦੇ ਆ, ਗੁਰੂ ਦੇ ਦਰਸ਼ਨ ਕੀਤੇ, ਆਪਣਾ ਸਿਰ ਚਰਨਾਂ ਤੇ ਰੱਖ ਦਿੱਤਾ ਤੇ ਕਲਗੀਧਰ ਪਾਤਸ਼ਾਹ ਸਿਰ ਤੇ ਪਿਆਰ ਨਾਲ ਹੱਥ ਫੇਰਦੇ ਨੇ ਤੇ ਨਾਲੇ ਬੜੇ ਪਿਆਰ ਦੇ ਨਾਲ ਕਹਿਣ ਲੱਗੇ, ਸਿੱਖਾ ਕਾਬਲ ਤੂੰ ਆਏ, ਤਿੰਨ ਦਿਨ ਹੋ ਗਏ ਨੇ ਤੈਨੂੰ ਰੋਂਦੇ ਆ, ਸਾਨੂੰ ਪਤਾ ਹੈ, ਸਿੱਖਾ ਸਾਡੇ ਨਾਲ ਬੜਾ ਪਿਆਰ ਕਰਨਾ, ਪਰ ਸਾਡੇ ਵਾਸਤੇ ਬੇਟਾ ਕੀ ਲੈ ਕੇ ਆਏ? ਸਾਧ ਸੰਗਤ, ਗੁਰੂ ਕਿਸੇ ਚੀਜ਼ ਦਾ ਭੁੱਖਾ ਨਹੀਂ। ਗੁਰੂ ਨੇ ਭੇਟਾ ਕਿਉਂ ਮੰਗੀ, ਇਹ ਤੇ ਗੁਰੂ ਦਾ ਕੌਤਕ ਹੈ। ਕਹਿਣ ਲੱਗੇ, ਸਿੱਖਾ ਸਾਡੇ ਵਾਸਤੇ ਭੇਟਾ ਕੀ ਲਿਆਂਦੀ? ਸਿੱਖ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਮੈਂ ਕੀ ਦੇਣ ਜੂਗਾ, ਸਭ ਕੁਛ ਆਪਦਾ ਹੈ, ਮੈਂ ਸੁਨਿਆਰਾ ਵਾਂ, ਹਾਥੀਆਂ ਦੇ ਦੰਦ ਦਾ ਇੱਕ ਕੰਗਨ ਜਿਹਦੇ ਵਿੱਚ ਹੀਰੇ ਜੜੇ ਹੋਏ ਸਨ, ਮੈਂ ਆਪਦੇ ਵੱਡੇ ਮਸੰਦ ਚੇਤੋ ਨੂੰ ਉਦੋਂ ਦਿੱਤਾ ਸੀ ਜਦੋਂ ਉਹ ਕਾਬਲ ਗਿਆ ਸੀ। ਦੂਸਰਾ ਕੰਗਨ ਜਿਹਦੇ ਵਿੱਚ ਹੀਰੇ ਜੜੇ ਨੇ ਮੈਂ ਲੈ ਕੇ ਆਇਆ ਸਾਂ, ਉਹ ਕੰਗਨ ਮੈਂ ਚੇਤੋ ਮਸੰਦ ਨੂੰ ਦੇ ਦਿੱਤਾ,
क्योंकि चेतो ने कहा सी कि सिखा तेरे नाल गुरु साहब जी बड़े नाराज ने, तू दरबार विच ना जाई। ए सुन के गुरु साहबा ने अपने दोनों हाथ अगे कर दिते ते नाले कहन लगे सिखा ऐ देख मेरे हाथ ते खाली ने, तेरे कंगन मेरे कोल नहीं आए। सिख ने कहा पातशाह मैं ता चेतो मसंद नू दित्ती सन, ते चेतो मसंद संगत च बैठा सी, उठ के खड़ा हो गया। कहन लगा पातशाह ये झूठ बोलदा है, ये कंगाल कंगन कित्थों दे सकदा है।

కలిగి తరు పాతశానికి అచేతో మేరా సిక్ కది కంగాల్ నీ హోయా నాం బాణీ నాల్ మాయా నాల్ హమేషా అమీర్ హై ఫిర్ ఏ జడా హై ఏ నాం బాణీ నాల్ వీ అమీర్ హై ఏ మాయా నాల్ వీ అమీర్ హై జే తెనూ కంగన్ చంగే లగ్గే నీ తెనూ దే దేయాంగే ਪਰ ਇੱਕ ਵਾਰੀ ਦਰਬਾਰ ਚ ਲੈ ਆ ਤਾਂ ਕਿ ਸਿੱਖ ਦੀ ਭਾਵਨਾ ਪੂਰੀ ਹੋ ਜਾਏ। ਇਹ ਸੁਣ ਕੇ ਚੇਤੋ ਮਸੰਤ ਸੰਗਤ ਚ ਖਲੋ ਕੇ ਉੱਚੀ ਉੱਚੀ ਬੋਲਣ ਲੱਗ ਪਿਆ। ਕਹਿਣ ਲੱਗਾ, ਮਹਾਰਾਜ ਇਹ ਕੰਗਾਲ ਇਹ ਹੀਰਿਆਂ ਦੇ ਕੰਗਣ ਕਿਵੇਂ ਦੇ ਸਕਦਾ? ਇਸ ਕੰਗਾਲ ਪਿੱਛੇ ਤੁਸੀਂ ਭਾਰੀ ਸੰਗਤ ਵਿੱਚ ਮੇਰੀ ਬੇਇੱਜ਼ਤੀ ਕਰਦੇ। ਅਸੀਂ ਮਸੰਦ ਲੋਕ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦੇ ਹਾਂ, ਗੁਰੂ ਘਰ ਵਾਸਤੇ ਦਸਵੰਧ ਲੈ ਕੇ ਆਉਂਦੇ ਹਾਂ ਤੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਇਸ ਝੂਠੇ ਤੇ ਕੰਗਾਲ ਸਿੱਖ ਪਿੱਛੇ। ਜਦੋਂ ਇਹ ਗੱਲ ਕਹੀ ਤੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ। ਸਾਹਿਬਾਂ ਦੇ ਚਿਹਰੇ ਤੇ ਸਖਤੀ ਦਾ ਰੰਗ ਆਇਆ। ਚੇਤੋ ਮਸੰਦ ਨੇ ਸਿਰ ਤੇ ਪੱਗ ਬੰਨੀ ਸੀ, ਸਾਹਿਬਾਂ ਸਿਰ ਤੇ ਹੱਥ ਮਾਰਿਆ। ਚੇਤੋ ਮਸੰਦ ਦੀ ਪੱਗ ਥੱਲੇ ਡਿੱਗ ਪਈ ਤੇ ਵਿੱਚੋਂ ਹੀਰਿਆਂ ਵਾਲਾ ਕੰਗਣ ਵੀ ਬਾਹਰ ਜਾ ਪਿਆ। ਚੇਤੋ ਦੀਆਂ ਅੱਖਾਂ ਨੀਵੀਂ, ਧਰਤੀ ਵਿਹਲ ਨਹੀਂ ਦਿੰਦੀ ਕਿ ਗਰਕ ਹੋ ਜਾਏ। ਸਾਹਿਬਾਂ ਨੇ ਉਸੇ ਵੇਲੇ ਪੰਜ ਸ਼ਸਤਰਧਾਰੀ ਸਿੰਘ ਬੁਲਾਏ ਤੇ ਕਿਹਾ, ਜਾਓ ਚੇਤੋ ਦੇ ਘਰ, ਚੇਤੋ ਦੇ ਘਰੋਂ ਸਿੰਘ ਦੂਸਰਾ ਕੰਗਣ ਵੀ ਕੱਢ ਲਿਆ ਹੈ। ਸਿੱਖ ਦੀ ਭਾਵਨਾ ਪੂਰੀ ਹੋ ਗਈ, ਪਰ ਕਲਗੀਧਰ ਪਾਤਸ਼ਾਹ ਦਾ ਮਨ ਇਹਨਾਂ ਮਸੰਦਾਂ ਵੱਲੋਂ ਉਚਾਟ ਹੋ ਗਿਆ ਕਿ ਇਹ ਜਿਹੜੇ ਮਸੰਦ ਨੇ ਇਹ ਅੰਮ੍ਰਿਤ ਛਕਣ ਦੇ

ਸਾਧੂ ਸੰਨਿਆਸੀ ਸਾਰਿਆਂ ਦੀ ਪ੍ਰੀਖਿਆ ਲਈ ਸਾਰਿਆਂ ਪਾਸਿਆਂ ਤੋਂ ਨਿਰਾਸ਼ ਹੋ ਕੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਧ ਸੰਗਤ ਤੇ ਆਪਣੀ ਨਿਗਾਹ ਟਿਕਾਈ।

ਇੰਨੇ ਨੂੰ ਸਾਰੀ ਸੰਗਤ ਮੱਥਾ ਟੇਕਣ ਲੱਗ ਪਈ। ਕੌਣ ਆਇਆ? ਗੁਰੂ ਸਾਹਿਬਾਂ ਦੇ ਮਹਿਲ ਮਾਤਾ ਸਾਹਿਬ ਦੇਵਾਂ। ਗੁਰੂ ਸਾਹਿਬਾਂ ਦੇ ਕੋਲ ਆ ਕੇ ਖੜੇ ਹੋ ਗਏ, ਝੋਲੀ ਅੱਗੇ ਕੀਤੀ। ਝੋਲੀ ਵਿੱਚ ਪਤਾਸੇ ਨੇ, ਉਹ ਪਤਾਸੇ ਬਾਟੀ ਵਿੱਚ ਪਾ ਦਿੱਤੇ ਤੇ ਮੁਸਕਰਾਉਂਦਿਆਂ ਹੋਇਆਂ ਆਖਿਆ, ਪਾਤਸ਼ਾਹ ਮੇਰਾ ਹਿੱਸਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਹਾਂ ਸਾਹਿਬ ਦੇਵਾ, ਤੁਹਾਡਾ ਵੀ ਹਿੱਸਾ। ਮੈਂ ਅੰਮ੍ਰਿਤ ਤਿਆਰ ਕਰ ਰਿਹਾ ਸਾਂ ਮੁਰਦਿਆਂ ਵਿੱਚ ਨਵੀਂ ਰੂਹ ਫੂਕਣ ਵਾਸਤੇ। ਜਾਤ ਪਾਤ ਊਚ ਨੀਚ ਖਤਮ ਕਰਕੇ ਇੱਕ ਨਵਾਂ ਸਮਾਜ ਬਣਾਉਣ ਵਾਸਤੇ। ਪਰ ਤੁਸਾਂ ਇਸ ਅੰਮ੍ਰਿਤ ਵਿੱਚ ਪਿਆਰ, ਮਿਠਾਸ, ਸਹਿਨਸ਼ੀਲਤਾ ਭੁੱਲ ਦਿੱਤੀ। ਹੁਣ ਜਦੋਂ ਕੋਈ ਅੰਮ੍ਰਿਤ ਛਕੇਗਾ, ਜੇ ਚਰਖਣੀਆਂ ਤੇ ਚੜੇਗਾ ਤਾਂ ਵੀ ਬਾਣੀ ਪੜੇਗਾ, ਜੇ ਕਿਸੇ ਦੀ ਖੋਪਰੀ ਲਾਈ ਜਾਏਗੀ ਤਾਂ ਵੀ ਉਹ ਬਾਣੀ ਪੜੇਗਾ, ਜੇ ਕਿਸੇ ਦਾ ਬੰਦ ਬੰਦ ਕੱਟਿਆ ਜਾਏਗਾ ਤਾਂ ਵੀ ਉਹ ਬਾਣੀ ਪੜੇਗਾ। ਅੰਮ੍ਰਿਤ ਤਿਆਰ ਹੋ ਗਿਆ। ਅੰਮ੍ਰਿਤ ਤਿਆਰ ਕਰਕੇ ਜਿਹਨੇ ਪਹਿਲਾਂ ਸਿਰ ਦਿੱਤਾ ਸੀ ਦਇਆ ਰਾਮ ਨੇ, ਉਹਦੇ ਸਾਹਮਣੇ ਖੜੇ ਹੋਏ। ਇੱਕ ਅੰਮ੍ਰਿਤ ਦਾ ਚੁੱਲ੍ਹਾ ਦਇਆ ਰਾਮ ਨੂੰ ਦਿੱਤਾ, ਪੀਣ ਦਾ ਇਸ਼ਾਰਾ ਕੀਤਾ। ਦਇਆ ਰਾਮ ਨੇ ਅੰਮ੍ਰਿਤ ਦਾ ਚੁੱਲ੍ਹਾ ਜਦੋਂ ਪੀਤਾ, ਇੱਕ ਨਵੀਂ ਬੋਲੀ ਦਿੱਤੀ ਤੇ ਗੁਰੂ ਸਾਹਿਬਾਂ ਨੇ ਕਿਹਾ, ਕਹੋ ਦਇਆ ਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਪੰਜਾਂ ਦੇ ਨਾਮ ਵੀ ਬਦਲੀ ਹੋ ਗਏ। ਦਇਆ ਹੁਣ ਦਇਆ ਸਿੰਘ ਹੋ ਗਿਆ ਤੇ ਤੁਸੀਂ ਹੁਣ ਸ਼ੇਰ ਹੋ, ਤੇ ਜਿਹੜਾ ਸ਼ੇਰ ਹੈ ਉਹ ਕਦੀ ਡਰਦਾ ਨਹੀਂ। ਹੁਣ ਤੁਸਾਂ ਜ਼ੁਲਮ ਦਾ ਮੁਕਾਬਲਾ ਕਰਨਾ ਹੈ, ਜ਼ੁਲਮ ਖਤਮ ਕਰਨਾ ਹੈ, ਗਰੀਬਾਂ ਦੀ ਮਜ਼ਲੂਮਾਂ ਦੀ ਰੱਖਿਆ ਕਰਨੀ। ਜਦੋਂ ਪੰਜਾਂ ਨੇ ਅੰਮ੍ਰਿਤ ਛਕਿਆ ਤੇ ਹੁਣ ਪੰਜਾਂ ਦੇ ਮਨਾਂ ਦੀ ਅਵਸਥਾ ਇਹ ਹੋ ਗਈ, ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁੱਖ ਅੰਮ੍ਰਿਤ ਦੀਨਾ। ਸਾਡੇ ਬਾਪ ਕਲਗੀਆਂ ਵਾਲੇ ਨੇ ਆਪਣੇ ਹੱਥਾਂ ਦੇ ਨਾਲ ਸਾਡੇ ਮੂੰਹ ਵਿੱਚ ਅੰਮ੍ਰਿਤ ਪਾਇਆ। ਹੁਣ ਪੰਜਾਂ ਦੇ ਅੱਗੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਖੜੇ ਹੋ ਗਏ ਕਿ ਸਿੱਖੋ, ਹੁਣ ਤੁਸੀਂ ਗੁਰੂ ਹੋ, ਹੁਣ ਮੈਨੂੰ ਅੰਮ੍ਰਿਤ ਦਿਓ। ਇਸ ਦੁਨੀਆਂ ਵਿੱਚ ਇੱਕ ਨਵੀਂ ਗੱਲ ਸੀ ਕਿ ਗੁਰੂ ਚੇਲਾ ਬਣ ਗਿਆ ਤੇ ਚੇਲੇ ਗੁਰੂ ਬਣ ਗਏ। ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਅਸਾਂ ਸਿਰ ਦੇ ਕੇ ਅੰਮ੍ਰਿਤ ਲਿਆ, ਤੁਸੀਂ ਅੰਮ੍ਰਿਤ ਮੰਗਦੇ ਹੋ, ਤੁਸੀਂ ਕੀ ਭੇਟਾ ਦਿਓਗੇ? ਤਾਂ ਗੁਰੂ ਸਾਹਿਬਾਂ ਨੇ ਕਿਹਾ, ਮੈਂ ਆਪਣਾ ਪਿਤਾ ਹਿੰਦੂ ਧਰਮ ਦੀ ਰਾਖੀ ਵਾਸਤੇ ਪਹਿਲਾਂ ਦੇ ਚੁੱਕਾ, ਮੇਰਾ ਪਰਿਵਾਰ ਹੈ, ਮੇਰਾ ਆਪਣਾ ਆਪ ਸਭ ਕੁਛ ਭੇਟਾ ਕਰ ਦਿਆਂਗਾ, ਪਰ ਮੈਨੂੰ ਅੰਮ੍ਰਿਤ ਛਕਾਓ। ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬਾਂ ਨੂੰ ਅੰਮ੍ਰਿਤ ਛਕਾਇਆ ਤੇ ਹੁਣ ਗੁਰੂ ਸਾਹਿਬਾਂ ਦਾ ਨਾਮ ਵੀ ਬਦਲੀ ਹੋ ਗਿਆ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ। ਤੇ ਦੂਰ ਸਾਰਿਓਂ ਇੱਕ ਸੱਦ ਉੱਠੀ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰੂ ਚੇਲਾ। ਧੰਨ ਹੈ ਗੁਰੂ ਜਿਹੜਾ ਆਪੇ ਗੁਰੂ ਬਣਿਆ ਤੇ ਆਪੇ ਚੇਲਾ ਬਣਿਆ, ਇੱਕ ਨਵਾਂ ਰਾਹ ਦੁਨੀਆਂ ਨੂੰ ਦਿੱਤਾ। ਇਹ ਜ਼ਰੂਰੀ ਨਹੀਂ ਕਿ ਗੁਰੂ ਹਮੇਸ਼ਾ ਗੁਰੂ ਰਹਿ ਸਕਦਾ ਤੇ ਚੇਲਾ ਹਮੇਸ਼ਾ ਚੇਲਾ। ਕਹਿਣ ਲੱਗੇ, ਨਹੀਂ, ਜਦੋਂ ਖਾਲਸਾ ਸਾਜੇ ਆ ਫਿਰ ਇਹ ਕਿਹਾ ਕਿ ਹੁਣ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ।

ਹੋਣਿਕ ਵਿਚਾਰ ਹੈ ਕਿ ਗੁਰੂ ਸਾਹਿਬਾਂ ਨੇ ਉਹਨਾਂ ਪੰਜਾਂ ਨੂੰ ਨਾਮ ਦਿੱਤੇ ਦਿਆ ਰਾਮ ਨੂੰ ਦਿਆ ਸਿੰਘ ਸਿੰਘ ਨਾਮ ਉਦੋਂ ਦਿੱਤਾ ਜਦੋਂ ਉਹਨਾਂ ਅੰਮ੍ਰਿਤ ਛਕਿਆ ਤੇ ਜੇ ਕੋਈ ਬਗੈਰ ਅੰਮ੍ਰਿਤ ਛਕੇ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਆਪਣੇ ਨਾਮ ਦੇ ਨਾਲ ਸਿੰਘ ਲਫਜ਼ ਲਾਉਂਦਾ ਉਹ ਸਿੰਘ ਲਫਜ਼ ਮਾਤਾ ਪਿਤਾ ਦਾ ਦਿੱਤਾ ਹੋ ਸਕਦਾ ਹੈ ਗੁਰੂ ਵੱਲੋਂ ਸਿੰਘ ਲਫਜ਼ ਉਦੋਂ ਮਿਲੇਗਾ ਜਦੋਂ ਆਪਾਂ ਅੰਮ੍ਰਿਤ ਛਕਾਂ ਗੁਰੂ ਨੇ ਕਿੰਨੀ ਕਿਰਪਾ ਕੀਤੀ ਨਾ ਸਮੁੰਦਰ ਰਿੜਕਣ ਦੀ ਲੋੜ ਹੈ ਨਾ ਅਵਤਾਰ ਬਣਨ ਦੀ ਤੇ ਗੁਰੂ ਨਾਨਕ ਵਰਗਾ ਕੋਈ ਹੋ ਨਹੀਂ ਸਕਦਾ ਕਿ ਜਿਹਨੂੰ ਸੱਚਖੰਡ ਅਕਾਲ ਪੁਰਖ ਬੁਲਾ ਕੇ ਅੰਮ੍ਰਿਤ ਪਿਆਵੇ ਕਿੰਨੀ ਕਿਰਪਾ ਕੀਤੀ ਰਹਿਤ ਬੈਤ ਵਾਲੇ ਪੰਜ ਸਿੰਘਾਂ ਕੋਲ ਜਾਓ ਬੇਨਤੀ ਕਰੋ ਉਹ ਅੰਮ੍ਰਿਤ ਤਿਆਰ ਕਰਕੇ ਪਾਏ ਤੁਹਾਨੂੰ ਛਕਾ ਦੇਣਗੇ ਤੋ ਜਿਹਨੇ ਅੰਮ੍ਰਿਤ ਨਹੀਂ ਛਕਿਆ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਉਹਦਾ ਜੀਵਨ ਕਿਸੇ ਲੇਖੇ ਨਹੀਂ ਤੇ ਅੰਮ੍ਰਿਤ ਜਿਹੜਾ ਛਕ ਲੈਂਦਾ ਉਹਦੀ ਕੋਈ ਜਾਤ ਨਹੀਂ ਅਗਰ ਇੱਕ ਚਮਾਰ ਵੀ ਅੰਮ੍ਰਿਤ ਛਕ ਲਵੇ ਰਹਿਤ ਵਿੱਚ ਰਵੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਚਮਾਰ ਨਹੀਂ

ਇਸ ਤੋਂ ਪਹਿਲਾਂ ਕਿ ਤੈਨੂੰ ਵਾਹ ਪੈ ਜਾਵੇ ਉਸ ਸਾਗਰ ਨਾਲ ਜਿਸ ਵਿੱਚ ਤਰਨਾ ਬਹੁਤ ਕਠਿਨ ਹੈ। ਨਦੀ ਹੋਵੇ, ਨਾਲਾ ਹੋਵੇ, ਦਰਿਆ ਹੋਵੇ, ਇਹਦੇ ਵਹਿਣ ਹੀ ਨਹੀਂ ਮਾਣ। ਤੇ ਬੰਦਾ ਹਰ ਤਾਰੂ ਹੋਵੇ ਤੇ ਕਿਨਾਰੇ ਤੇ ਖੜਾ ਝੁਰਦਾ ਰਹੇਗਾ, ਤਾਰੂ ਹੋਵੇ ਤੇ ਛਾਲ ਮਾਰ ਕੇ ਪਾਰ ਕਰ ਜਾਏਗਾ। ਹਾਲਾਂਕਿ ਵੀ ਖਤਰੇ ਉੱਥੇ ਵੀ ਹੈ, ਪਰ ਜਿੱਥੇ ਸਾਗਰ ਦੀ ਗੱਲ ਆ ਜਾਏਗੀ ਤਾਰੂ ਵੀ ਹਾਰ ਜਾਏਗਾ, ਕਹੇਗਾ ਨਹੀਂ ਇੱਥੇ ਕੋਈ ਤਰਨ ਵਾਲੀ ਵਾਹ ਥੋੜਾ ਹੈ। ਕਿਨਾਰੇ ਕਿਨਾਰੇ ਮਾਰ ਲੈਂਦੇ ਹਾਂ ਚੁੱਕੀ, ਲੇਕਿਨ ਅਗਾਂਹ ਗਹਿਰਾਈਆਂ ਵਿੱਚ ਜਾਣ ਦਾ ਕੋਈ ਮਤਲਬ ਨਹੀਂ। ਸਾਗਰ ਕੋਈ ਤਰ ਕੇ ਥੋੜਾ ਪਾਰ ਹੁੰਦੇ ਨੇ, ਇਹਦੇ ਵਾਸਤੇ ਜਹਾਜ਼ ਚਾਹੀਦਾ। ਤਾਰੂ ਹੋਣਾ ਵੀ ਇੱਕ ਗੱਲ ਹੈ, ਲੇਕਿਨ ਤਾਰੂ ਹੋਣ ਦੇ ਨਾਲ ਜਦੋਂ ਸਾਗਰ ਦੀ ਗੱਲ ਆ ਜਾਏਗੀ ਤਾਂ ਇੱਕ ਤਰਨ ਦਾ ਸਾਧਨ ਹੋਣ ਦੀ ਲੋੜ ਹੈ। ਸਾਹਿਬ ਕਹਿੰਦੇ ਨੇ ਅੱਗੋਂ ਜਿੱਥੇ ਵਾਹ ਪੈਣਾ, ਵੈਸੇ ਸੰਸਾਰ ਵੀ ਕਿਹੜਾ ਕਿਸੇ ਸਾਗਰ ਤੋਂ ਘੱਟ ਹੈ। ਕਈ ਵਾਰ ਕਿਤਨੇ ਤਣਾਅ ਬੰਦੇ ਕਹਿੰਦੇ ਸੁਣੇ ਗਏ ਨੇ, ਕਹਿੰਦੇ ਨੇ ਮੈਨੂੰ ਡੋਬੂ ਪੈਂਦੇ ਨੇ, ਮੇਰਾ ਹਾਰਟ ਸਿੰਕ ਕਰਦਾ, ਮੇਰਾ ਦਿਲ ਡੁੱਬਦਾ। ਕਿੱਥੇ ਡੁੱਬਦਾ ਤੇਰਾ ਦਿਲ? ਤੇਰੇ ਦਿਲ ਨੂੰ ਕਾਹਦੇ ਡੋਬੂ ਪੈਂਦੇ ਨੇ? ਸੰਸਾਰ ਸਾਗਰ ਦੀ ਗੱਲ, ਸੰਸਾਰ ਦੇ ਮੋਹ ਸਾਗਰ ਚ ਡੁੱਬ ਰਹੇ ਹਨ, ਸੰਸਾਰ ਦੇ ਲੋਭ ਸਾਗਰ ਚ ਡੁੱਬ ਰਹੇ ਹਨ, ਕ੍ਰੋਧ ਵਿੱਚ ਡੁੱਬ ਰਹੇ ਹਨ, ਚਿੰਤਾ ਵਿੱਚ ਡੁੱਬ ਰਹੇ ਹਨ, ਅਨੇਕਾਂ ਤਰ੍ਹਾਂ ਦੀ ਦਲਦਲ ਚ ਗਰਕ ਹੁੰਦਾ ਜਾ ਰਹੇ ਹਾਂ। ਤਦੇ ਕਹਿੰਦਾ ਹਾਰਟ ਸਿੰਕ ਕਰਦਾ, ਦਿਲ ਡੁੱਬਦਾ ਮੇਰਾ। ਜਿਉਂਦਿਆਂ ਵੀ ਸੰਸਾਰ ਇੱਕ ਭਿਆਨਕ ਅਗਨ ਸਾਗਰ ਤੋਂ ਘੱਟ ਕੋਈ ਨਹੀਂ। ਤੇ ਜਿਹੜਾ ਜੀਵਨ ਦੇ ਭੋਗ ਪੈਣ ਤੋਂ ਬਾਅਦ ਦੀ ਗੱਲ ਹੈ, ਉਹ ਸਨਾਤਨ ਧਰਮ ਵਾਲਿਆਂ ਵੀ ਗੱਲ ਕੀਤੀ, ਇਸਲਾਮ ਵਾਲਿਆਂ ਵੀ ਗੱਲ ਕੀਤੀ, ਸੰਕੇਤ ਬਾਣੀ ਵਿੱਚ ਵੀ ਮਿਲਦਾ। ਸਾਧ ਸੰਗਤ ਕਹਿ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ, ਉਹ ਤਾਂ ਕਹਿੰਦੇ ਨੇ ਵੈਤਰਨੀ ਨਦੀ ਨਾਂ ਲੈਂਦੇ ਨੇ ਸਨਾਤਨ ਧਰਮ ਵਾਲੇ। ਕਹਿੰਦੇ ਨੇ ਕੋਈ ਐਸੀ ਨਦੀ ਮਰਨ ਤੋਂ ਬਾਅਦ ਜੀਵ ਦੇ ਸਾਹਮਣੇ ਆਉਂਦੀ ਏ, ਜਿਹੜੀ ਕਿਤੇ ਲਹੂ ਮਿੱਝ ਆਦਿਕ ਨਾਲ ਭਰੀ ਹੋਈ, ਉਹਦੇ ਵਿੱਚ ਤਰਿਆ ਨਹੀਂ ਜਾਂਦਾ, ਗਰਕ ਤਾਂ ਹੋ ਜਾਂਦਾ, ਤਰਿਆ ਨਹੀਂ ਜਾਂਦਾ। ਤੇ ਕਹਿੰਦੇ ਨੇ ਗਊ ਦੀ ਪੂਛ ਫੜ ਕੇ ਕੋਈ ਪਾਰ ਹੋ ਸਕਦਾ। ਕਦੇ ਆਮ ਤੌਰ ਤੇ ਮਰਨ ਵਾਲਿਆਂ ਪ੍ਰਤੀ ਉਹਨਾਂ ਦੇ ਨਵੇਂ ਤੋਂ ਗਊਆਂ ਦਾਨ ਕਰਦੇ। ਇਸਲਾਮ ਵਾਲੇ ਕਹਿੰਦੇ ਨੇ ਇੱਕ ਬੜੀ ਭਿਆਨਕ ਨਦੀ ਆਉਂਦੀ ਹੈ, ਉਸ ਦੇ ਉੱਤੋਂ ਇੱਕ ਪੁਲੇ ਸਰਾਤ ਹੈ, ਬਾਣੀ ਵਿੱਚ ਉਹਦਾ ਜ਼ਿਕਰ ਪੁਰਸਲਾਤ ਕਰਕੇ ਆਏ। ਪੁਰਸਲਾਤ ਕਾ ਪੰਥ ਦੁਹੇਲਾ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਪੁਲੇ ਸਰਾਤ ਤੋਂ ਪਾਰ ਕਰਨਾ ਪੈਂਦਾ, ਜਿੱਥੇ ਇੱਕ ਦੇ ਨਾਲ ਦੂਜਾ ਬੰਦਾ ਨਹੀਂ ਲੰਘ ਸਕਦਾ, ਇੱਕੋ ਨੂੰ ਲੰਘਣਾ ਪੈਂਦਾ। ਬੜਾ ਭਿਆਨਕ ਪੁਲ ਹੈ, ਥੱਲੇ ਬੜੀ ਭਿਆਨਕ ਨਦੀ ਵਗ ਰਹੀ ਹੈ ਤੇ ਬੜਾ ਸੌੜਾ ਪੁਲ ਹੈ। ਉਹਦੇ ਉੱਤੋਂ ਜਿਸ ਵੇਲੇ ਜੀਵ ਪਾਰ ਹੁੰਦਾ ਹੈ ਤੇ ਜਿਹੜੇ ਤਾਂ ਟਿਕੇ ਲੋਕ ਹੁੰਦੇ ਨੇ, ਜੱਪੀ ਤੱਪੀ ਹੁੰਦੇ ਨੇ, ਧਿਆਨ ਵਾਲੇ ਹੁੰਦੇ ਨੇ, ਉਹ ਸਹੀਜੇ ਲੰਘ ਜਾਂਦੇ ਨੇ। ਲੇਕਿਨ ਜਿਹੜੇ ਡੋਲੇ ਲੋਕ ਹੁੰਦੇ ਨੇ ਉਹ ਨਹੀਂ ਪਾਰ ਹੋ ਸਕਦੇ, ਰਾਹ ਚ ਡਿੱਗ ਪੈਂਦੇ, ਉਹ ਐਸਾ ਕਹਿੰਦੇ। ਲੇਕਿਨ ਆਪਾਂ ਉਹਦੀ ਗੱਲ ਵੱਖਰੀ ਛੱਡੀਏ, ਇੱਥੇ ਜੀਵਨ ਦੀ ਨਦੀ ਪਾਰ ਕਰਨੀ ਔਖੀ ਹੋਈ। ਤਿੱਤ ਸਰਵਰਣ ਹੈ ਭਈ ਲੇ ਨਿਵਾਸਾ ਤਨ, ਗੁਰੂ ਨਾਨਕ ਕਹਿੰਦੇ ਨੇ ਐਸੇ ਸਾਗਰ ਚ ਫਸ ਗਏ ਹਾਂ, ਪਾਣੀ ਪਾਵਕ ਦਿਨੇ ਕਿ, ਜਿੱਥੇ ਮਹਾਰਾਜ ਨੇ ਆਪ ਹੀ ਨਿਰੰਕਾਰ ਨੇ ਆਪ ਹੀ ਪਾਣੀ ਨੂੰ ਅੱਗ ਬਣਾ ਛੱਡੇ। ਪੰਕ ਚੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ, ਮੈਂ ਤਾਂ ਗਰਕ ਹੁੰਦੇ ਵੇਖੇ, ਪੈਰ ਨਹੀਂ ਪੁੱਟਿਆ ਜਾਂਦਾ। ਤੇ ਜੇ ਇਹਨੂੰ ਵੀ ਪਾਰ ਕਰਨਾ, ਉਹਨੂੰ ਵੀ ਪਾਰ ਕਰਨਾ ਜਾਂ ਇਹਨੂੰ ਵੀ ਪਾਰ ਕਰਨਾ, ਤਾਂ ਕੋਈ ਤਾਂ ਪ੍ਰਬੰਧ ਕਰਨਾ ਪਏ। ਇਸੇ ਜੀਵਨ ਵਿੱਚ ਹੀ ਪ੍ਰਬੰਧ ਕਰਨਾ ਪਏਗਾ, ਅਗਾਂਹ ਦਾ ਵੀ ਕਰਨਾ ਪਏਗਾ, ਹੁਣ ਦਾ ਵੀ ਕਰਨਾ ਪਏਗਾ। ਭਗਤ ਫਰੀਦ ਜੀ ਨੇ ਬਚਨ ਕੀਤਾ ਸੀ, ਉਹ ਕਹਿੰਦੇ ਨੇ ਜਿਨ੍ਹਾਂ ਨੇ ਵਕਤ ਨਹੀਂ ਨਾ ਸੰਭਾਲਿਆ। ਸ਼ੇਖ ਬ੍ਰਹਮ ਫਰੀਦ ਸਾਨੀ ਜਿਸਲੇ ਧੰਨ ਗੁਰੂ ਨਾਨਕ ਨੂੰ ਮਿਲਿਆ ਹੈ, ਉਸ ਵੇਲੇ ਸ਼ਬਦ ਤੇ ਗੱਲ ਚੱਲੀ ਸੀ। ਉਹਨੇ ਆਪਣੇ ਵੱਡੇ ਫਰੀਦ ਦਾ, ਫਰੀਦ ਸ਼ੰਕਰਗੰਜ ਦਾ ਇਹ ਸ਼ਬਦ ਪੜ੍ਹਿਆ ਸੀ। ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ, ਜਿਨ੍ਹਾਂ ਨੇ ਸਮੇਂ ਨਾਲ ਪ੍ਰਬੰਧ ਨਹੀਂ ਕੀਤਾ ਤਰਨ ਦਾ। ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਉਧਰੋਂ ਭਰਿਆ ਸਾਗਰ ਉਛਲ ਰਿਹਾ ਹੋਵੇ, ਉਧਰੋਂ ਪ੍ਰਬੰਧ ਕੋਈ ਨਾ ਹੋਵੇ, ਕਿਵੇਂ ਤਰ ਜਾਏਗਾ? ਤਰਨਾ ਔਖਾ ਹੋ ਜਾਏਗਾ, ਦੁਹੇਲਾ ਔਖਾ ਹੋ ਜਾਏਗਾ। ਹੱਥ ਨਾ ਲਾਏ ਕਸੂੜੇ ਜਲ ਜਾਸੀ ਢੋਲਾ, ਤੂੰ ਤਾਂ ਵਧੀ ਜਾ ਰਹੇ ਉਸ ਮਾਇਆ ਨਾਲ ਜਿਹਦਾ ਰੰਗ ਫਿੱਕਾ ਹੈ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ।
ਕਸੁੰਬੇ ਦੇ ਫੁੱਲ ਦੀ ਗੱਲ ਕਹਿੰਦੇ ਨੇ, ਕਹਿੰਦੇ ਨੇ ਸਵੇਰੇ ਨੀਲਾ ਹੁੰਦਾ, ਨੀਲੀ ਭਾ ਮਾਰਦਾ, ਅਚਾਨਕ ਦੁਪਹਿਰੇ ਲਾਲੀ ਆ ਜਾਂਦੀ ਹੈ, ਲਾਲ ਲਾਲ ਸੋਹਣਾ ਲੱਗਦਾ, ਲੇਕਿਨ ਥੋੜੀ ਦੇਰ ਬਾਅਦ ਮੁੜ ਕੇ ਫਿੱਕਾ ਤੇ ਮੁੜ ਕੇ ਚਿੱਟਾ ਤੇ ਬੇਕਾਰ ਹੋ ਕੇ ਰਹਿ ਜਾਂਦਾ। ਉਹਦਾ ਰੰਗ ਜਿਹੜਾ ਝੱਟ ਘੜੀ ਆਇਆ ਉਹ ਬਹੁਤ ਥੋੜੇ ਸਮੇਂ ਦਾ ਰੰਗ ਹੈ। ਕਦੇ ਮਹਾਰਾਜ ਨੇ ਇਸ ਕਸੁੰਬੇ ਦੇ ਰੰਗ ਤੋਂ, ਕੱਚੇ ਰੰਗ ਤੋਂ ਸਾਨੂੰ ਸੁਚੇਤ ਕਰਾਇਆ, ਤੂੰ ਜਿਹਨੂੰ ਮੁੱਠ ਚ ਫੜੀ ਜਾਣਾ, ਜਿਸ ਨੂੰ ਤੂੰ ਆਪਣੀ ਪਕੜ ਚ ਲੈਣ ਦਾ ਯਤਨ ਕਰ ਰਿਹਾ ਹੈ, ਇਹ ਵੇਖਣ ਨੂੰ ਚੰਗੀ ਤਾਂ ਲੱਗਦੀ ਹੈ, ਸੋਹਣੀ ਤਾਂ ਲੱਗਦੀ ਹੈ, ਮੋਹਦੀ ਤਾਂ ਹੈ ਮਨ ਨੂੰ, ਲੇਕਿਨ ਇਹਦਾ ਰੰਗ ਬਹੁਤ ਫਿੱਕਾ ਹੈ। ਇਹਨੂੰ ਨਾ ਹੱਥ ਲਾ, ਫਰੀਦ ਸੱਚਾ ਹੈ, ਫਰੀਦ ਸ਼ੇਖ ਬ੍ਰਹਮ ਜਾਂ ਇਬਰਾਹਿਮ ਫਰੀਦ ਸਾਨੀ ਸੱਚੇ ਨੇ ਆਪਣੀ ਥਾਂ, ਕਿਉਂਕਿ ਤਜੀ ਹੋਈ, ਮਾਇਆ ਛੱਡੀ ਹੋਈ ਉਹਨਾਂ। ਧੰਨ ਗੁਰੂ ਨਾਨਕ ਦਾ ਪੰਥ ਇਸ ਤਰ੍ਹਾਂ ਦਾ ਨਹੀਂ ਕਿ ਛੱਡ ਕੇ ਤੁਰ ਪਵੋ, ਕਾਠ ਦੀ ਰੋਟੀ ਗਲ ਵਿੱਚ ਪਾ ਲਵੋ ਇਹ ਮਤਲਬ ਨਹੀਂ ਹੈ, ਪੱਤੇ ਖਾ ਕੇ ਜੜਾਂ ਖਾ ਕੇ ਜੰਗਲਾਂ ਚ ਪੈ ਰਹੋ ਇਹ ਮਤਲਬ ਨਹੀਂ ਹੈ। ਗੁਰੂ ਨਾਨਕ ਦੇ ਮਤ ਵਿੱਚ ਐਸਾ ਕੋਈ ਥਾਂ ਨਹੀਂ। ਫਰੀਦ ਆਪਣੀ ਥਾਂ ਸੱਚਾ, ਉਹ ਕਹਿੰਦਾ ਹੱਥ ਨਾ ਲਾਈ ਬੇਕਾਰ ਹੈ, ਉਹਨੇ ਛੱਡ ਜ ਦਿੱਤੀ। ਲੇਕਿਨ ਸਾਹਿਬ ਕਹਿੰਦੇ ਨੇ ਕਿੰਨੇ ਕੁ ਛੱਡ ਦੇਣਗੇ, ਸਾਰੇ ਛੱਡ ਦੇਣਗੇ, ਗੱਲ ਉਹ ਕਰੀਏ ਜਿਹੜੇ ਸਾਰੇ ਲੋਕ ਕਰ ਸਕਣ। ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਇਸ ਤਰ੍ਹਾਂ ਕਰੋ, ਰਹੋ ਇਹਦੇ ਵਿੱਚ, ਹੱਥ ਨਾ ਲਾਈ ਪੈਰ ਲਾਈ, ਧਿਆਨ ਦੇਣਾ, ਗੱਲ ਬੜੀ ਗਹਿਰੀ, ਇਹਨੂੰ ਬਾਹਾਂ ਨਾਲ ਫੜਨ ਦੀ ਕੋਸ਼ਿਸ਼ ਨਾ ਕਰ, ਤੇਰੀਆਂ ਬਾਹਾਂ ਜਕੜ ਲਵੇ, ਇਹਨਾਂ ਨੂੰ ਪੈਰਾਂ ਹੇਠ ਲਤਾੜ ਦਾ ਤੁਲਾ ਚਲਾ ਜਾ। ਇਸ ਕਸੁੰਬੇ ਰੰਗ ਵਾਲੀ ਝੂਠੀ ਮਾਇਆ ਨੂੰ ਗੁਰਮੁਖ ਬੈਠਾ ਸੀ ਕੋਈ, ਮਾਇਆ ਗਿਣਦਾ, ਗਿਣਦਿਆਂ ਹੋਇਆ ਮਾਇਆ ਉਸਨੇ ਪੈਰ ਥੱਲੇ ਲੈ ਲਈ, ਜਿੰਨੀ ਕੁ ਗਿਣ ਲਈ ਸੀ ਪੈਰ ਥੱਲੇ ਰੱਖ ਲਏ। ਦੂਜਾ ਕਹਿਣ ਲੱਗਾ, ਕਹਿਣ ਲੱਗਾ ਭਾਈ ਸਾਹਿਬ ਇਹ ਕੀ ਕਰਦੇ, ਮਾਇਆ ਨੂੰ ਪੈਰ ਥੱਲੇ ਰੱਖ ਲਿਆ, ਮਾਇਆ ਪੈਰ ਥੱਲੇ ਰੱਖੀਏ ਤੇ ਨਾਰਾਜ਼ ਹੋ ਜਾਂਦੀ, ਰੁੱਸ ਜਾਂਦੀ ਹੈ, ਛੱਡ ਜਾਂਦੀ ਹੈ ਘਰ, ਏਡੀ ਬੇਦਵੀ ਮਾਇਆ ਦੀ। ਗੁਰੂ ਨਾਨਕ ਦੀ ਮਤ ਨੂੰ ਗ੍ਰਹਿਣ ਕਰਨ ਵਾਲਾ ਗੁਰਮੁਖ ਕਹਿਣ ਲੱਗਾ, ਤੇਰਾ ਕੀ ਖਿਆਲ ਹੈ, ਸਿਰ ਤੇ ਰੱਖ ਲਓ, ਜੇ ਸਿਰ ਤੇ ਰੱਖ ਲਈ ਤੇ ਗੁਰੂ ਗ੍ਰੰਥ ਸਾਹਿਬ ਕਿੱਥੇ ਰੱਖਾਂਗਾ, ਬਾਣੀ ਕਿੱਥੇ ਰੱਖਾਂਗਾ, ਨਾਮ ਕਿੱਥੇ ਰੱਖਾਂਗਾ, ਨਾਮ ਸਿਰ ਤੇ ਰੱਖਣਾ ਹੈ, ਬਾਣੀ ਸਿਰ ਤੇ ਰੱਖਣੀ ਹੈ, ਜੁੱਤੀ ਥੱਲੇ ਹੀ ਠੀਕ ਹੈ, ਇਹ ਪੈਰਾਂ ਥੱਲੇ ਹੀ ਠੀਕ ਹੀ ਹੈ। ਪਤਾ ਜਿਹੜੇ ਲੋਕ ਲਕਸ਼ਮੀ ਦਾ ਚਿੱਤਰ ਬਣਾ ਕੇ ਪੂਜਾ ਕਰਦੇ ਨੇ, ਉਹ ਜਿਹੜਾ ਲਕਸ਼ਮੀ ਦੀ ਪੂਜਾ ਕਰਨ ਵਾਲੇ ਨੇ ਰੱਬ ਦੀ ਪੂਜਾ ਨਹੀਂ ਕਰ ਸਕਦੇ, ਹੋ ਹੀ ਨਹੀਂ ਸਕਦੀ, ਇੱਕ ਦੀ ਹੋਵੇਗੀ ਇਸ਼ਟ ਤਾਂ ਇੱਕ ਹੋ ਸਕਦਾ, ਜਿਨ੍ਹਾਂ ਦਾ ਗੁਰੂ ਜਿਨ੍ਹਾਂ ਦਾ ਇਸ਼ਟ ਲਕਸ਼ਮੀ ਹੋ ਗਈ ਉਹਨਾਂ ਦਾ ਗੁਰੂ ਗੁਰੂ ਨਾਨਕ ਕਿਵੇਂ ਹੋਵੇਗਾ। ਇਹ ਤਾਂ ਪੈਰ ਥੱਲੇ ਰੱਖਣ ਦੀ ਲੋੜ ਹੈ, ਇਹਨੂੰ ਤਾਂ ਲਤਾੜ ਦੇ ਤੁਰੇ ਜਾਣ ਦੀ, ਵਰਤੀ ਚਲੇ ਜਾਣ ਦੀ ਗੱਲ ਹੈ। ਫਰੀਦ ਕਹਿੰਦਾ ਹੱਥ ਨਾ ਲਾਏ, ਹੱਥ ਨਾ ਲਾਏ ਕਸੁੰਬੜੇ, ਉਹ ਸੱਚਾ ਹੈ, ਕਿਉਂਕਿ ਹੱਥ ਲਾਇਆ ਮਹਿਸੂਸ ਕੀਤਾ ਹੈ ਕਿ ਧੋਖਾ ਦਿੰਦੀ। ਮਗਰ ਧੰਨ ਗੁਰੂ ਨਾਨਕ ਇਹ ਨਹੀਂ ਕਹਿੰਦੇ ਕਿ ਇਹਨੂੰ ਹੱਥ ਹੀ ਨਾ ਲਾ ਤੇ ਪੈਰ ਹੀ ਨਾ ਲਾ, ਨਹੀਂ, ਇਹਨੂੰ ਵਰਤਦਾ ਤੁਰਿਆ ਜਾ, ਇਹਦੇ ਚ ਫਸੀ ਨਾ, ਚੱਲ ਜਾ ਸੀ ਢੋਲਾ ਸੱਜਣਾ, ਇਹਦਾ ਰੰਗ ਤੁਰ ਜਾਣ ਵਾਲਾ। ਇੱਕ ਆਪੀ ਨੇ ਪਤਲੀ ਸਹਿ ਕੇ ਰੇ ਬੋਲਾ, ਧਿਆਨ ਦੇਣਾ, ਇੱਥੇ ਆ ਕੇ ਸ਼ਬਦ ਦਾ ਪਾਠ ਥੋੜਾ ਜਿਹਾ ਸਮਝ ਕੇ ਕਰਨ ਦੀ ਲੋੜ ਹੈ। ਇੱਕ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਹੰਕਾਰ ਚ ਮਤੀਆਂ ਹੁੰਦੀਆਂ ਨੇ, ਪਤਲੀ ਹੰਕਾਰੀਆਂ ਹੋਈਆਂ, ਮਾਣ ਵਿੱਚ ਆਈਆਂ ਹੋਈਆਂ, ਆਪਣੇ ਆਪੇ ਦੇ ਹਉਮੈ ਦੇ ਮਾਣ ਵਿੱਚ ਰੱਟੀਆਂ ਹੋਈਆਂ, ਕੁਝ ਐਸੀਆਂ ਵੀ ਹੁੰਦੀਆਂ ਨੇ, ਉਹਨਾਂ ਨੂੰ ਹੰਕਾਰ ਦੀਆਂ ਮਾਰੀਆਂ ਨੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ, ਤੇ ਉਹਨਾਂ ਨੂੰ ਜਦੋਂ ਆਵਾਜ਼ ਪੈਂਦੀ ਹੈ ਨਾ, ਓਏ ਕਹਿ ਕੇ ਆਵਾਜ਼ ਪੈਂਦੀ ਹੈ, ਰੇ ਕਹਿ ਕੇ ਚੱਲ, ਰੇ ਚੱਲ ਓਏ, ਰੇ ਕਹਿ ਕੇ ਆਵਾਜ਼, ਮਾਣ ਨਾਲ ਨਹੀਂ ਬੁਲਾਇਆ ਜਾਂਦਾ, ਸਹਿ ਕੇ ਰੇ ਬੋਲਾ, ਮਾਲਕ ਦੇ ਬਚਨ ਰੇ ਕਹਿ ਕੇ ਪ੍ਰਾਪਤ ਹੁੰਦੇ, ਕਠੋਰ ਢੰਗ ਨਾਲ ਬੁਲਾਇਆ ਜਾਂਦਾ, ਸਖਤੀ ਨਾਲ ਬੁਲਾਇਆ ਜਾਂਦਾ। ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ, ਉਹਨਾਂ ਦੇ ਜੀਵਨ ਵਿੱਚ ਉਹਨਾਂ ਦੀ ਜਵਾਨੀ ਵਿੱਚ ਮਿਲਾਪ ਦਾ ਉਹ ਰੰਗ ਨਹੀਂ ਖਿਲਦਾ ਜੋ ਪਤੀ ਨੂੰ ਮਿਲ ਕੇ ਪ੍ਰਾਪਤ ਹੋਣਾ ਚਾਹੀਦਾ। ਕਹੇ ਫਰੀਦ ਸਹੇਲੀਓ ਸ਼ੋ ਅਲਾਏ ਸੀ, ਫਰੀਦ ਜੀ ਕਹਿੰਦੇ ਨੇ ਸੱਜਣੋ ਸਤਸੰਗੀਓ ਪਿਆਰ ਵਾਲਿਓ ਭਗਤੋ, ਜਦੋਂ ਪ੍ਰਭੂ ਸੱਦਾ ਦੇਵੇਗਾ, ਪ੍ਰਭੂ ਬੁਲਾਵੇਗਾ, ਮੇਰਾ ਖੁਦਾ ਆਵਾਜ਼ ਮਾਰੇਗਾ, ਹੰਸ ਚੱਲ ਸੀ ਡੁੱਬਣਾ, ਹੰਕਾਰ ਦਾ ਮਾਰਿਆ ਹੋਇਆ, ਮਾਇਆ ਦੇ ਰੰਗ ਚ ਫਸਿਆ ਹੋਇਆ, ਦੁਬਦਾ ਵਿੱਚ ਗਿਆ ਜਾਏਗਾ ਬੰਦਾ, ਹੰਸ ਚੱਲ ਸੀ ਡੁੱਬਣਾ, ਹੰਸ ਕਹਿੰਦੇ ਨੇ ਜੀਵ, ਜੀਵ ਜਿਸ ਵੇਲੇ ਛੱਡ ਕੇ ਜਾਏਗਾ ਤੇ ਦੋ ਮਨਾ ਹੋ ਗਏ, ਦੁਚਿਤੀ ਚ ਫਸਿਆ ਹੋਇਆ, ਦੁਬਦਾ ਚ ਫਸਿਆ ਹੋਇਆ, ਇਹ ਤਨ ਢੇਰੀ ਥੀ ਸੀ, ਜਿਸ ਵੇਲੇ ਇਹ ਸਰੀਰ ਮਿੱਟੀ ਹੋ ਜਾਏਗਾ, ਹੰਸ ਇਹਨੂੰ ਛੱਡ ਕੇ ਜਾਏਗਾ ਤੇ ਦੁਬਦਾ ਵਿੱਚ ਜਾਏਗਾ, ਦੁਖੀ ਹੁੰਦਾ ਜਾਏਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਇਬਰਾਹਿਮ, ਸ਼ੇਖ ਫਰੀਦ ਦੀ ਗੱਲ ਆਪਣੀ ਥਾਂ ਸੱਚੀ, ਪਰ ਤੈਨੂੰ ਮੈਂ ਇਹਦਾ ਇੱਕ ਹੱਲ ਦੱਸਾਂ, ਇੰਨੀ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਸਾਹਿਬ ਕਹਿੰਦੇ ਨੇ ਜਪ ਤਪ ਕਾ ਬੰਦ ਬੇੜਦਾ, ਧਿਆਨ ਦੇ ਗੁਰੂ ਨਾਨਕ ਦਾ ਮਤ ਕੀ, ਜਪ ਤਪ ਕਾ ਬੰਦ ਬੇੜਦਾ, ਵਾਹਿਗੁਰੂ ਜਪਦਾ ਰਹੋ ਤੇ ਥੋੜਾ ਉਦਮ ਕਰ, ਤਪ ਕਰ, ਜਿਹੜੇ ਲੋਕ ਚਾਹੁੰਦੇ ਨੇ ਨਾ
आम तौर ते गल कही सुनी जांदी कहिंदे ने नानक सतगुर भेटिए पूरी होवे जुगत हसंदिया खेलंदिया खावंदिया पहनंदिया विचे होवे मुक्त। हसदे खेडदे खांदे पहनदे लोक ए गल दूजी तो कहिंदे दुख दा दूजा हिस्सा कहिंदे हसंदिया खेलंदिया पहनंदिया खावंदिया विचे होवे मुक्त इन्नी गल कहिंदे ने पहली गल नहीं कहिंदे नानक सतगुर भेटिए पूरी होवे जुगत। हसना खेलना खांदे पहनदे जीवन का आनंद लेना अपनी थां ते है लेकिन जे जीवन विच तप नहीं ना यह सारा कुछ व्यव बन जाए। यह हसना खेडना खाना पीना हसना बाल जब लग हृदय ना आवे यार वो तप की है। यह तप वो ना समझना जेडे लोग जिन्हां तो गुरु नानक ने जाके वरजिया सी जोगियां केड़े पासे पै गए संसार नूं छड्ड के बर्फां च बैठे हो धूणियां ताई बैठे हो गर्मियां च धूणियां ताउणियां सर्दियां च बर्फा च जाके बह जा जो कुछ शरीर नहीं ना मनदा जो कुछ शरीर इजाजत नहीं देता शरीर मंगता रोटी रोटी नहीं खांदा ते साहब कहिंदे ने गलत कर रहे हैं छोटे अन्न करे पाखंड नहीं ये गलत काम कर रहे हैं। कुछ लोग ऐसे ने शरीर की लोड़ है नींद कहिंदे सौना ही नहीं खड़े ही रहना नींद नहीं लैनी बिल्कुल नहीं सौना जिनी भाई शरीर नूं लोड़ है उन्नी तां लैनी पैगी ना लेगा शरीर रोगी हो जाएगा शरीर नाल धक्का कर रहे पानी दी शरीर नूं लोड़ है तैनूं इहनूं देना पैगा ना देवेगा इसे नूं कहा कहिंदे महाराज ने पावन बाणी च कहा है मन हथ किने ना पायो सब थके कर्म कमाए। यह जिद दी मारी हुई गल है यह जिद वाली तपस्या है यह तपस्या प्रमाण नहीं। तप का मतलब है गुरु का सिख मत समझे कि तप नहीं मेरे जीवन में अमृत वेले जागना तप है हर रुते अमृत वेले इशनान करना तप है चौंकड़ा मार के नितनेम करना अपनी थां ते तीजा तप है गुरु संगत विच आ के बैठना चौथा तप है गुरु के हुक्मां नूं सिर मथे धारण करना गुरु की रहत नूं धारण करना पंजवां तप है। तप तो बिना सिखी कोई नहीं तुरदा वाहिगुरु सिमरन करदा होवे उठत बैठत सोवत नाम कहो नानक जन के सद काम प्रभु दा बंदा किवें दे बिना तुर सकदा है। ये तुरदा फिरदा वाहिगुरु वाहिगुरु जपदा ते तप करके जीउंदा होया सेवा करदा होया परपकार करदा होया अमृत वेले जागदा सारी जुगत नूं पालदा होया ये तप करके जीउंदा है। ते साहिब कहिंदे ने धन गुरु नानक कहिंदे ने जप तप का बंद बेड़दा जे तू ये कुछ कर लेगा ना ते तेरा तरन वाला बेड़ा बज गया। कदे महाराज ने अगे जाके पावन बाणी च होर थां भी कहा है ना आगे कहो किछ तुलहा बंद ਗੁਰੂ ਤੇਗ ਬਹਾਦਰ ਸਾਹਿਬ ਆਗੇ ਕਹੋ ਕਿਛ ਤੁਲਹਾ ਬੰਦ ਕਿਆ ਪਰਵਾਸਾ ਧਨ ਕਾ ਪਤਾ ਨੀ ਕਿਹੜੇ ਵੇਲੇ ਇਹ ਜ਼ਿੰਦਗੀ ਦਾ ਆਗਾ ਪਿਛਾ ਹੋ ਜਾਣਾ ਹੈ ਤੂੰ ਅੱਗੇ ਵਾਸਤੇ ਕੀ ਪ੍ਰਬੰਧ ਕੀਤਾ ਅੱਗੇ ਤਰਨ ਵਾਸਤੇ ਕੀ ਪ੍ਰਬੰਧ ਕੀਤਾ। ਤੁਲਹਾ ਉਹ ਕਹਿੰਦੇ ਸਨ ਜਿਹੜਾ ਲੱਕੜਾਂ ਦਾ ਤੂੰਬੀਆਂ ਦਾ ਉਹ ਸਹਾਰਾ ਜਿਹਦਾ ਆਸਰਾ ਲੈ ਕੇ ਬੰਦਾ ਨਦੀ ਪਾਰ ਕਰ ਸਕੇ। ਅਜੇ ਵੀ ਕੁਛ ਲੋਕ ਦਰਿਆਵਾਂ ਦੇ ਕੰਢਿਆਂ ਤੇ ਰਹਿਣ ਵਾਲੇ दस बारह तूंबिया आ तूंबा जरा हों सुक जाए ना उंज सख्त हो जाता है बिचों मोला हो जाता अंदर ये हवा भरी रही पानी अंदर दाखिल नहीं होंगे इन्हों कठे बन लेंगे ने किसी जाल के दस पंद्रह कट्ठे बन लेंगे ओनू छाती ना ला के नदी पार कर देंगे डुबन नहीं देंगे। या फिर ऐसा होंगे दस बारह गेलियां कट्ठिया कर लेनिया लकड़ दिया उत्ते बह जाना तुरते चले जाना तरते चले जाना बांस का आसरा लैके खिलते चले जाना ਉਹਨੂੰ ਤੁਲਾ ਕਹਿੰਦੇ ਸਨ ਪੁਰਾਣੇ ਲੋਕ। ਕਹਿੰਦੇ ਨੇ ਅੱਗੇ ਜਿਸਲੇ ਤਰਨ ਦਾ ਮਸਲਾ ਆਇਆ ਤੇਰੇ ਕੋਲ ਕੋਈ ਤੁਲਾ ਹੈ ਆਗੇ ਕਹੋ ਕਿਛ ਤੁਲਾ ਬੰਦ ਕਿਆ ਪਰਵਾਸਾ ਧਨ ਕਾ। ਕਬੀਰ ਜੀ ਕਹਿੰਦੇ ਨੇ ਵੇਖੀ ਕਿਤੇ ਭੁਲੇਖਾ ਨਾ ਖਾ ਜਾਈ ਜ਼ਿੰਦਗੀ ਦਾ ਭਰੋਸਾ ਕੋਈ ਨਹੀਂ ਹੋ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ। ਇੱਕ ਝਟਕਾ ਲੱਗਾ ਤੇ ਤੇਰਾ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ ਪਹਿਲਾਂ ਕੀਤਾ ਹੋਇਆ ਹੀ ਕੰਮ ਆਵੇ। ਤੁਲਾ ਬੰਨ ਕੇ ਰੱਖ ਪਹਿਲਾਂ ਪ੍ਰਬੰਧ ਕਰਕੇ ਰੱਖ। ਧੰਨ ਗੁਰੂ ਨਾਨਕ ਕਹਿੰਦੇ ਜਪ ਤਪ ਕਾ ਬੰਦ ਬੇੜੁਲਾ ਜਿੰਦ ਲੰਘੇ ਵਹੇਲਾ ਮੌਜ ਨਾਲ ਲੰਘ ਜਾਏਗਾ ਫਿਰ ਤੇਰੇ ਸਾਹਮਣੇ ਉਹ ਸਰਵਰ ਆਏਗਾ ਹੀ ਨਹੀਂ ਉਹ ਸਮੁੰਦਰ ਤੇਰੇ ਸਾਹਮਣੇ ਆਵੇਗਾ ਹੀ ਨਹੀਂ। ਜਪ ਤਪ ਕਾ ਬੇੜਦਾ ਬੰਦਾ ਬੰਨਿਆ ਹੋਵੇਗਾ ਨਾ ਤੈਨੂੰ ਉਹ ਸਾਗਰ ਅੱਗੇ ਆਏਗਾ ਹੀ ਨਹੀਂ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਮੌਜ ਨਾਲ ਤੁਰਿਆ ਜਾਏ। ਤੇਰਾ ਇੱਕੋ ਨਾਮ ਮੰਜੀਠੜਾ ਰੱਦਾ ਮੇਰਾ ਚੋਲਾ ਸਦ ਰੰਗ ਢੋਲਾ ਉਹ ਕਹਿੰਦੇ ਨੇ ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ। ਇੱਥੇ ਕਹਿੰਦੇ ਨੇ ਮਿੱਤਰਾ ਸੱਜਣਾ ਪ੍ਰਭੂ ਦੇ ਪਿਆਰ ਚ ਰੱਤਾ ਹੋਇਆ ਮੇਰਾ ਚੋਲਾ ਨਾਮ ਦੇ ਰੰਗ ਚ ਪੱਕੇ ਰੰਗ ਚ ਰੱਤਾ ਹੋਇਆ ਇਹ ਮਜੀਠਾ ਰੰਗ ਦੇ ਜਾਣ ਵਾਲਾ ਨਹੀਂ ਨਾਮ ਦੇ ਰੰਗ ਚ ਰੰਗ ਦੇ
ਸਾਜਨ ਚੱਲੇ ਪਿਆਰਿਆ, ਕਿਉਂ ਮੇਲਾ ਹੋਈ, ਲੋਕ ਤੁਰੇ ਜਾਂਦੇ ਨੇ, ਮਿੱਤਰ ਤੁਰੇ ਜਾਂਦੇ ਨੇ। ਮੈਂ ਪੁੱਛਣਾ ਇਹ ਮਿਲਾਪ ਕਿਵੇਂ ਹੋਵੇ, ਅੱਗੇ ਜਾ ਕੇ ਮੇਲ ਹੋਵੇਗਾ ਕਿ ਨਾ ਹੋਵੇਗਾ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕਿਨਾ, ਅੱਗੇ ਕਿਹੜੇ ਜਾ ਕੇ ਮਿਲ ਸਕਣਗੇ। ਸਾਜਣ ਚੱਲੇ ਪਿਆਰੇ ਆ, ਕਿਉਂ ਮੇਲਾ ਹੋਈ, ਫਿਰ ਉੱਤਰ ਦਿੰਦੇ ਨੇ, ਕਹਿੰਦੇ ਨੇ ਜੇ ਗੁਣ ਹੋਵੇ ਗੰਠੜੀਏ ਮੇਲੇਗਾ ਸੋਈ, ਜੇ ਪੱਲੇ ਗੁਣ ਹੋਣਗੇ ਨਿਰੇ ਰੱਤੇ ਚੋਲਿਆਂ ਨਾਲ ਵੀ ਗੱਲ ਨਹੀਂ ਬਣਨੀ, ਪੱਲੇ ਗੁਣ ਹੋਣਗੇ ਤਾਂ ਆਪੇ ਮਿਲਾ ਲਵੇਗਾ। ਤੇ ਜਿਹੜਾ ਹੁਣ ਮਿਲ ਜਾਵੇਗਾ ਨਾ, ਹੁਣ ਜਪ ਤਪ ਕਰਕੇ ਨਾਮ ਦੇ ਰੰਗ ਚ ਰੱਤਾ ਹੋਇਆ, ਹੁਣ ਮਿਲ ਜਾਏਗਾ ਨਾ ਪ੍ਰਭੂ ਨਾਲ, ਮਿਲਿਆ ਹੋਏ ਨਾ ਵਿਛੜੇ, ਉਹ ਹੁਣ ਮਿਲਿਆ ਤੇ ਅੱਗੋਂ ਵੀ ਮਿਲਿਆ ਰਹੇਗਾ। ਜ਼ਿੰਦਗੀ ਦੀ ਬਹਾਰ ਖਤਮ ਹੋ ਜਾਣ ਤੋਂ ਬਾਅਦ ਵੀ ਕੋਈ ਵਿਛੋੜਾ ਨਾ ਪਵੇਗਾ, ਮਿਲਿਆ ਹੋਏ ਨਾ ਵਿਛੜੇ। ਪਰ ਜੇ ਮਿਲਿਆ ਹੋਈ, ਜੇ ਮਿਲਿਆ ਹੋਵੇਗਾ, ਹੁਣੇ ਹੀ ਮਿਲ ਜਾਵੇਗਾ, ਤਾਂ ਇਹ ਨਾ ਆਸ ਕਰੇ ਕਿ ਮੌਤ ਤੋਂ ਬਾਅਦ ਮਿਲਣਾ, ਜੀਵਨ ਵਿੱਚ ਹੀ ਮਿਲਣਾ, ਹੁਣੇ ਹੀ ਉਹਦੇ ਨਾਲ ਲੱਗ ਜਾਣਾ, ਜੁੜ ਜਾਣਾ। ਆਵਾ ਦੋ ਨਿਵਾਰਿਆ ਹੈ ਸਾਚਾ ਸੋਈ, ਉਹ ਫਿਰ ਜੋ ਮਿਲਾ ਲਵੇਗਾ ਤੇ ਜ਼ਿੰਦਗੀ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਏਗਾ। ਪਰ ਇਹ ਉਹਨਾਂ ਦੇ ਪੱਲੇ ਪਵੇਗੀ ਗੱਲ ਜਿਨ੍ਹਾਂ ਨੇ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਹੰਕਾਰ ਨੂੰ ਜੀਵਨ ਚ ਥਾਂ ਨਹੀਂ ਦਿੱਤੀ। ਫਰੀਦ ਵੀ ਕਹਿੰਦਾ ਵੇਖੀ ਕਿਤੇ ਆਪਣੇ ਜੀਵਨ ਚ ਹੰਕਾਰ ਨੂੰ ਥਾਂ ਨਾ ਦੇਈ, ਇੱਕ ਆਪੀਨੇ ਪਤਲੀ। ਕੁਝ ਹੁੰਦੀਆਂ ਨੇ ਜਿਹੜੀਆਂ ਹੰਕਾਰ ਚ ਰਤੀਆਂ ਰਹਿੰਦੀਆਂ, ਉਹਨਾਂ ਵਾਸਤੇ ਸਹਿ ਕੇ ਰੇ ਬੋਲਾ। ਇੱਥੇ ਸਾਹਿਬ ਹੋਰ ਕਹਿੰਦੇ ਨੇ, ਸਾਹਿਬ ਕਹਿੰਦੇ ਨੇ ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰ ਬਚਨੀ ਫਲ ਪਾਇਆ ਗੁਰੂ ਕੀ ਜੁਗਤ ਨੂੰ ਧਾਰਨ ਕਰਕੇ, ਇਹ ਫਲ ਮਿਲਿਆ ਕਿ ਸਹਿ ਕੇ ਅੰਮ੍ਰਿਤ ਬੋਲਾ। ਹੁਣ ਮਾਲਕ ਨੇ ਬੁਲਾਇਆ ਤੇ ਮਿੱਠੇ ਬਚਨਾਂ ਨਾਲ ਆਓ, ਜੀ ਆਇਆਂ ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਵਾ ਮਹਿਲੀ ਪਾਵੇ ਤੂੰ ਬਾਸਾ, ਜਨਮ ਮਰਨ ਨਾ ਹੋਏ ਬਿਨਾਸਾ। ਪਰਮਾਤਮਾ ਵੱਲੋਂ ਆਵਾਜ਼ ਪੈਂਦੀ ਹੈ ਤੇ ਅੰਮ੍ਰਿਤ ਵਰਗੇ ਮਿੱਠੇ ਬਚਨਾਂ ਨਾਲ ਆਵਾਜ਼ ਪੈਂਦੀ। ਵੈਸੇ ਵੀ ਪ੍ਰਭੂ ਦੀਆਂ ਆਵਾਜ਼ਾਂ ਸਾਨੂੰ ਪੈਂਦੀਆਂ, ਧਿਆਨ ਦੇਣਾ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਜਪ ਤਪ ਨੂੰ ਪੱਲੇ ਬੰਨੇ ਹਨ, ਪਿੱਛੋਂ ਰਾਤੀ ਸੱਜੜਾ ਨਾਮ ਖਸਮ ਕਾ ਲੇਹ, ਰਾਤ ਜਿਸਲੇ ਮੁੱਕ ਰਹੀ ਹੁੰਦੀ ਹੈ, ਰਾਤ ਦੇ ਪਿਛਲੇ ਪੈਰ ਚ ਨਿਰੰਕਾਰ ਵੱਲੋਂ ਆਵਾਜ਼ਾਂ ਪੈਂਦੀਆਂ, ਪਿਆਰ ਦੇ ਬਚਨ ਉਹਦੇ ਚੱਲਦੇ ਨੇ ਆਪਣੇ ਸੱਜਣਾ ਆਪਣੇ ਪਿਆਰ ਵਾਲੇ ਆਪਣੇ ਭਗਤਾਂ ਪ੍ਰਤੀ, ਪਰ ਉਹਨਾਂ ਨੂੰ ਸੁਣੇ ਜਾਂਦੇ ਨੇ ਜਿਹੜੇ ਨਾਮ ਖਸਮ ਕਰ ਲਏ। ਖੇਮੇ ਛਤਰ ਸਰਾਏ ਚ ਦਿਸਣ ਰੱਥ ਪੀੜੇ, ਜਿੰਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸੱਦ ਮਿਲੇ, ਇਹ ਆਵਾਜ਼ ਉਹਨਾਂ ਨੂੰ ਸੁਣਦੀ ਜਿਹੜੇ ਨਾਮ ਚ ਰੱਤੇ ਲੋਕ। ਪ੍ਰਭੂ ਦੀਆਂ ਪਿਆਰ ਦੀਆਂ ਆਵਾਜ਼ਾਂ ਚੌਂਕੜੇ ਮਾਰ ਕੇ ਬਹਿ ਕੇ ਵਾਹਗੁਰੂ ਵਾਹਗੁਰੂ ਜਪਣ ਵਾਲਿਆਂ ਨੂੰ ਸੁਣਦੀਆਂ, ਸੁੱਤੇ ਰਹਿਣ ਵਾਲਿਆਂ ਨੇ ਕੀ ਸੁਣਨਾ। ਤਪੀ ਬੰਦਾ ਸੁਣ ਸਕਦਾ ਉਸ ਆਵਾਜ਼ ਨੂੰ, ਉਹਦੀ ਉੱਥੇ ਸੁਣੀ ਜਾਂਦੀ, ਉਹਦੀ ਇਹ ਸੁਣ ਲੈਂਦਾ, ਉਹਦੇ ਅੰਮ੍ਰਿਤ ਬਚਨ ਭਗਤ ਸੁਣਦਾ ਹੈ। ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹੇ ਸਹੇਲੀਓ ਸੌਖਰਾ ਪਿਆਰਾ, ਬੜਾ ਪਿਆਰਾ। ਜੇ ਰੇ ਕਹਿ ਕੇ ਬੁਲਾਵੇਗਾ ਕਿਵੇਂ ਪਿਆਰਾ ਲੱਗੇਗਾ, ਹੰਸ ਚਲਸੀ ਡੁੱਬਣਾ, ਉਸ ਤਰ੍ਹਾਂ ਤਾਂ ਬੰਦਾ ਦੁਬਦਾ ਚ ਜਾਏਗਾ, ਲੇਕਿਨ ਅੰਮ੍ਰਿਤ ਬਚਨਾਂ ਨਾਲ ਬੁਲਾਵੇਗਾ ਤੇ ਪ੍ਰਸੰਨਤਾ ਸਹਿਤ ਜਾਵੇਗਾ ਹੰਸ। ਨਾਨਕ ਕਹੇ ਸਹੇਲੀਓ ਸੌਖਰਾ ਪਿਆਰਾ, ਹਮ ਸਹਿ ਕੇੜੀਆਂ ਦਾਸੀਆਂ ਸਾਚਾ ਖਸਮ ਮਹਾਰਾ, ਬੜੀਆਂ ਪਿਆਰੀਆਂ ਅਸੀਂ ਉਹਨੂੰ ਲੱਗਦੀਆਂ, ਉਹ ਸਾਨੂੰ ਬੜਾ ਪਿਆਰਾ ਲੱਗਦਾ। ਪਿਆਰ ਨਾਲ ਜਦੋਂ ਬੁਲਾਵੇਗਾ ਧਾ ਕੇ ਜਾਵਾਂਗੇ, ਨਿੱਤੀ ਬੁਲਾਉਂਦਾ ਪਿਆਰ ਨਾਲ, ਅਸੀਂ ਨਿੱਤ ਬੁਲਾਉਂਦੇ ਹਾਂ ਉਹਨੂੰ ਪਿਆਰ ਨਾਲ। ਜਦੋਂ ਉਹ ਫਿਰ ਪੱਕੀ ਤਰ੍ਹਾਂ ਬੁਲਾਵੇਗਾ, ਉਦੋਂ ਵੀ ਪਿਆਰ ਨਾਲ ਬੁਲਾਵੇਗਾ, ਅੰਮ੍ਰਿਤ ਬਚਨ ਨਾਲ ਬੁਲਾਵੇਗਾ, ਅਸੀਂ ਵੀ ਪ੍ਰਸੰਨਤਾ ਨਾਲ ਉਹਦੇ ਕੋਲ ਜਾਵਾਂਗੇ। ਪਰ ਇਹ ਕੌਣ ਕਰ ਸਕੇਗਾ ਜਿਹੜਾ ਜਪ ਤਪ ਦਾ ਬੇੜਾ ਬੰਨਣ ਵਾਲਾ, ਔਰ ਇਹ ਭਾਗਾਂ ਵਾਲਿਆਂ ਨੂੰ ਇਹ ਜੁਗਤ ਪ੍ਰਾਪਤ ਹੁੰਦੀ ਹੈ ਸਾਹਿਬ।

ਇਹ ਤੇਰੀ ਬਖਸ਼ਿਸ਼ ਹੈ। ਜਪ ਜਿਹਨੂੰ ਬਖਸ਼ ਦੇਵੇ, ਤਪ ਜਿਹਨੂੰ ਦੇ ਦੇਵੇ, ਸੰਯਮ ਜਿਸ ਨੂੰ ਆ ਜਾਵੇ ਧਿਆਨ ਦੇ। ਸੰਯਮ ਦਾ ਮਤਲਬ ਕੋਈ ਇਹ ਲੈ ਕੇ ਨਾ ਬੈਠਾ ਰਹੇ ਮੈਂ ਖਾਣਾ ਨਹੀਂ, ਮੈਂ ਪੀਣਾ ਨਹੀਂ, ਮੈਂ ਸੌਣਾ ਨਹੀਂ। ਸੰਯਮ ਦਾ ਮਤਲਬ ਹੈ ਜਿੰਨਾ ਲੋੜ ਹੈ ਉਹਨਾਂ ਖਾ ਲੈ, ਜਿੰਨੀ ਲੋੜ ਹੈ ਉਹਨਾਂ ਛਕ ਲੈ, ਜਿੰਨਾ ਲੋੜ ਹੈ ਉਹਨਾਂ ਸੌ ਲੈ। ਸੰਯਮ ਦਾ ਮਤਲਬ ਹੈ ਕਿਸੇ ਨੇਮ ਵਿੱਚ, ਕਿਸੇ ਅਸੂਲ ਵਿੱਚ, ਕਿਸੇ ਬੰਦੇਜ ਵਿੱਚ ਜੀਵਨ ਚੱਲਦਾ ਹੋ। ਜਦੋਂ ਸੰਯਮ ਤੋਂ ਬਾਹਰੇ ਹੋ ਕੇ ਲੋਕ ਤਪੱਸਿਆ ਕਰਦੇ ਨੇ ਤੇ ਅੱਗ ਨਾਲ ਭਰ ਜਾਂਦੇ ਨੇ, ਕ੍ਰੋਧ ਨਾਲ ਭਰ ਜਾਂਦੇ ਨੇ। ਸਾਹਿਬ ਕਹਿੰਦੇ ਨੇ ਜਿਹਨਾਂ ਨੂੰ ਤੂੰ ਸੰਯਮ ਬਖਸ਼ਿਆ ਹੈ, ਜਪ ਤਪ ਸੰਯਮ ਦਇਆ ਧਰਮ ਜਿਸ ਦੇਹ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ। ਵਿਕਾਰਾਂ ਦੀ ਅੱਗ ਤੇ ਤਪ ਤੋਂ ਬਾਅਦ ਪੈਦਾ ਹੋਣ ਵਾਲੇ ਕ੍ਰੋਧ ਦੀ ਅੱਗ, ਇਹ ਦੋਵੇਂ ਤਰ੍ਹਾਂ ਦੀ ਅੱਗ ਜਿਹਨਾਂ ਦੀ ਮਿਟ ਜਾਵੇ। ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ, ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ, ਸਾਧ ਸੰਗਤ ਕਹਿ ਆਸਰੇ ਪ੍ਰਭ ਸਿਉ ਰੰਗ ਲਾਏ। ਉਹਨਾਂ ਵਿੱਚੋਂ ਫਿਰ ਗੁਰੂ ਨਜ਼ਰ ਆਉਂਦਾ। ਆਪਾਂ ਭੱਟ ਬਾਣੀ ਪੜ੍ਹ ਰਹੇ ਸਨ, ਪ੍ਰਤਾਪ ਸਦਾ ਗੁਰ ਕਾ, ਗੁਰੂ ਕਾ ਪ੍ਰਤਾਪ ਘੱਟ ਘੱਟ ਪ੍ਰਕਾਸ਼ ਭਇਆ ਜਸ ਜਨ ਕੇ। ਉਹ ਸੇਵਕਾਂ ਜਨਾਂ ਤੇ ਗੁਰਮੁਖਾਂ ਦੇ ਵਿੱਚੋਂ ਹੀ ਗੁਰੂ ਦਾ ਪ੍ਰਤਾਪ ਨਜ਼ਰ ਆਉਂਦਾ, ਪਰ ਉਹਨਾਂ ਵਿੱਚੋਂ ਨਜ਼ਰ ਆਉਂਦਾ ਹੈ ਜੋ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ। ਉਹ ਤਪਸੀ ਪੁਰਖ ਜਿਹਨਾਂ ਦਾ ਆਪਾਂ ਰੋਜ਼ ਅਰਦਾਸ ਨਾ ਲੈਂਦੇ, ਜਿਹਨਾਂ ਗੁਰਮੁਖਾਂ ਨਾਮ ਜਪਿਆ, ਹੱਥੀਆਂ ਜਪੀਆਂ ਤਪੀਆਂ, ਸਚਿਆਰਿਆਂ ਪਿਆਰਿਆਂ ਸਿਦਕਵਾਨਾ, ਉਹਨਾਂ ਦੀ ਗੱਲ ਕਰਨੇ ਹਨ। ਇੱਥੇ ਵੀ ਉਹਨਾਂ ਦੀ ਗੱਲ ਹੈ, ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ, ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ, ਮਨ ਨੂੰ ਵੀ ਸ਼ੁੱਧ ਕਰਨ ਤਨ ਨੂੰ ਵੀ ਸ਼ੁੱਧ ਕਰਨ, ਗੁਰ ਪੂਜਾ ਵਿਧ ਸਹਿਤ ਕਰਨ, ਬੜੇ ਢੰਗ ਨਾਲ ਬਖਸ਼ੀ ਹੋਈ ਜੁਗਤ ਨਾਲ ਗੁਰੂ ਦੀ ਪੂਜਾ ਵਿੱਚ ਲੱਗ ਜਾਣ। ਕੰਚਨ ਤਨ ਹੋਏ ਸਰੀਰ ਵੀ ਸੋਨੇ ਵਰਗਾ ਹੋ ਜਾਵੇ, ਪਰਸ ਪਾਰਸ ਕਹੋ ਗੁਰੂ ਪਾਰਸ ਨਾਲ ਛੋ ਕੇ, ਜੋਤ ਸਰੂਪੀ ਧਿਆਨ ਧਰੰਗ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੋਤ ਸਰੂਪ ਵੱਸ ਜਾਵੇਗਾ, ਉਹਦਾ ਧਿਆਨ ਅੰਦਰ ਟਿਕ ਜਾਵੇਗਾ। ਜਗ ਜੀਵਨ ਜਗਨ ਨਾਥ ਜਲ ਥਲ ਮੈਂ, ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਹੈ ਜੋ ਜਲ ਥਲ ਚ ਰਮ ਰਿਹਾ ਹੈ। ਰਹਿਆ ਪੂਰ ਬਹੁ ਬਿਧ ਵਰਣਨ, ਜਿਹਨੂੰ ਕਈ ਤਰ੍ਹਾਂ ਨਾਲ ਵਰਣਨ ਕੀਤਾ ਗਿਆ, ਸਤਿਗੁਰ ਗੁਰ ਸੇਵ ਅਲਖ ਗਤ ਜਾਂਗੀ ਸ੍ਰੀ ਰਾਮਦਾਸ ਤਾਰਨ ਤਰਨ। ਗੁਰੂ ਰਾਮਦਾਸ ਸਭ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਪਾਤਸ਼ਾਹ, ਮੇਰੇ ਸਤਿਗੁਰੂ ਤੂੰ ਆਪਣੇ ਗੁਰਸਿੱਖਾਂ ਵਿੱਚੋਂ ਨਜ਼ਰ ਆਉਣਾ, ਤੇਰਾ ਪ੍ਰਤਾਪ ਤੇਰੇ ਗੁਰਮੁਖਾਂ ਗੁਰਸਿੱਖਾਂ ਵਿੱਚੋਂ ਨਜ਼ਰ ਆਉਂਦਾ, ਤੇਰੀ ਸੇਵਾ ਕਰਨ ਵਾਲਿਆਂ ਵਿੱਚੋਂ ਤੂੰ ਨਜ਼ਰ ਆਉਣਾ। ਜਿਹੜੇ ਜਪ ਤਪ ਕਰਦੇ ਹੋਏ ਜੀਵਨ ਨੂੰ ਕਿਸੇ ਜੁਗਤ ਚ ਸੰਜਮ ਚ ਰੱਖਦੇ ਨੇ, ਇੱਥੇ ਸਾਹਿਬ ਕਹਿੰਦੇ ਨੇ ਉਹਨਾਂ ਲੋਕਾਂ ਦੀ ਐਸੀ ਗੱਲ ਹੈ, ਸਾਧ ਸੰਗਤ ਕਹਿ ਆਸਰੇ ਪ੍ਰਭ ਕੀ ਪ੍ਰਭ ਸਿਉ ਰੰਗ ਲਾਏ। ਜੀਵਨ ਚ ਔਗਣ ਨਹੀਂ ਰਹਿੰਦੇ, ਔਗਣ ਕੱਟ ਮੁੱਖ ਉਜਲਾ ਹਰ ਨਾਮ ਤਰਾਏ, ਜਨਮ ਮਰਨ ਭਉ ਕੱਟੇ ਫਿਰ ਜੋਨ ਨਾ ਪਾਏ, ਅੰਧ ਕੂਪ ਤੇ ਕਾਢਿਨ ਲੜ ਆਪ ਫੜਾਏ। ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਲਾਏ, ਪਰ ਉਹਨਾਂ ਦੀ ਗੱਲ ਹੈ ਜਿਹਨਾਂ ਨੂੰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੁਗਤ ਬਖਸ਼ੀ ਤੇ ਉਹਨਾਂ

ਮਰਨਾ ਤਾਂ ਸਾਰਿਆਂ ਦੇ ਮੱਥੇ ਲਿਖਿਆ ਈ, ਜੋ ਆਇਆ ਸੋ ਚੱਲ ਸੀ, ਮਰਨ ਲਿਖਾਏ ਮੰਡਲ ਮੈਂ ਆਏ, ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਹਰ ਜੋ ਜਨਮਿਆ ਹੈ, ਹਰ ਜੋ ਬਣਿਆ ਹੈ, ਹਰ ਜੋ ਉਪਜਿਆ ਹੈ, ਉਸ ਹਰ ਇੱਕ ਨੇ ਮਰਨਾ ਤਾਂ ਹੈ। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਬਾਕੀ ਇਹ ਗੱਲ ਵੱਖਰੀ ਏ। ਉਹ ਮੌਤ ਜੋ ਆਮ ਲੋਕਾਂ ਵਾਸਤੇ, ਜਿਵੇਂ ਕਬੀਰ ਜੀ ਦਾ ਬਚਨ ਸੀ, ਜਿਹੇ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਨੇ ਲੋਕਾਂ ਦੀ ਮਰਨ ਤੋਂ ਪਹਿਲਾਂ ਹੀ ਜਾਣ ਕੱਢੀ। ਮੌਤ ਤਾਂ ਪਤਾ ਨਹੀਂ ਕਦੋਂ ਆਉਣੀ, ਮੌਤ ਦੇ ਡਰ ਨੇ ਹੀ ਬੰਦੇ ਨੂੰ ਮਾਰ ਰੱਖਿਆ, ਜੀਣ ਨਹੀਂ ਪਈ ਦਿੰਦੀ। ਜਿਹੇ ਮਰਨੇ ਸਭ ਜਗਤ ਤਰਾਸਿਆ, ਸਾਰਾ ਜਗਤ ਤਰਾ ਤਰਾ ਕਰ ਰਿਹਾ ਜਿਸ ਮੌਤ, ਜਿਹਦਾ ਨਾਂ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ। ਚਾਰ ਬੰਦੇ ਬੈਠੇ ਹੋਣ, ਕੋਈ ਬੰਦਾ ਵਿੱਚ ਮੌਤ ਦੀਆਂ ਗੱਲਾਂ ਕਰਨ ਲੱਗ ਪਵੇ, ਕਹਿੰਦੇ ਨੇ ਕੋਈ ਚੰਗੀ ਜੀ ਗੱਲ ਕਰ, ਮੌਤ ਦੀ ਗੱਲ ਮਾੜੀ ਗੱਲ ਹੈ, ਮੰਦੀ ਗੱਲ ਹੈ, ਚੰਗੀ ਨਹੀਂ ਲੱਗਦੀ, ਜੀਣ ਦੀ ਗੱਲ ਕਰ, ਮੌਤ ਦੀ ਗੱਲ ਨਾ ਕਰ। ਜਿਸ ਨੂੰ ਭਾਈ ਮੂਲੇ ਨੇ, ਭਾਈ ਮਰਦਾਨੇ ਦੇ ਉਸ ਦੋ ਪੈਸਿਆਂ ਦੇ ਬਦਲੇ ਮਰਨਾ ਸੱਚ ਤੇ ਜੀਣਾ ਝੂਠ ਲੈ ਕੇ ਦਿੱਤਾ ਸੀ, ਜਿਸ ਨੂੰ ਗੁਰੂ ਨਾਨਕ ਨੇ ਪ੍ਰਵਾਨ ਕੀਤਾ ਸੀ, ਮਰਦਾਨਿਆਂ ਕੋਈ ਤਾਂ ਸਮਝ ਵਾਲਾ ਬੈਠਾ ਇੱਥੇ ਸਿਆਲਕੋਟ ਵਿੱਚ, ਜਿਹੜਾ ਮਰਨ ਨੂੰ ਸੱਚ ਸਮਝਦਾ ਹੈ ਔਰ ਹੈ ਵੀ ਸੱਚ। ਜ਼ਿੰਦਗੀ ਦੇ ਬਾਰੇ ਕਈ ਤਰ੍ਹਾਂ ਦੇ ਸ਼ੁਭੇ ਹੋ ਸਕਦੇ ਨੇ, ਸ਼ੱਕ ਹੋ ਸਕਦੇ ਨੇ, ਸ਼ੰਕੇ ਰਹਿ ਸਕਦੇ ਨੇ। ਗਰਭ ਵਿੱਚ ਹੈ ਜੋ ਇਸ ਦਾ ਜਨਮ ਹੋਵੇਗਾ, ਜ਼ਿੰਦਗੀ ਇਸ ਨੂੰ ਪ੍ਰਾਪਤ ਹੋਵੇਗੀ, ਕੋਈ ਪੱਕੀ ਗੱਲ ਨਹੀਂ ਹੈ, ਸ਼ੰਕੇ ਵਾਲੀ ਗੱਲ ਹੈ। ਜਿਸ ਦਾ ਜਨਮ ਹੋ ਗਿਆ ਇਸ ਨੂੰ ਕੁਝ ਉਮਰਾਂ ਪ੍ਰਾਪਤ ਹੋ ਸਕੇਗੀ, ਸ਼ੰਕੇ ਵਾਲੀ ਗੱਲ ਹੈ। ਇਹ ਬੋਲ ਸਕੇਗਾ, ਇਹ ਤੁਰ ਸਕੇਗਾ, ਸ਼ੰਕੇ ਵਾਲੀ ਗੱਲ ਹੈ, ਡਰ ਬਣਿਆ ਰਹਿੰਦਾ, ਪਤਾ ਨਹੀਂ ਚੱਲ ਸਕੇ ਨਾ ਚੱਲ ਸਕੇ। ਸਾਰੀ ਕਿਰਿਆ ਸਰੀਰ ਦੀ ਠੀਕ ਚੱਲੇ ਨਾ ਚੱਲੇ, ਕੱਲ ਨੂੰ ਪੜ੍ਹ ਸਕੇਗਾ ਕਿ ਨਹੀਂ, ਪਰਿਵਾਰ ਵਾਲਾ ਬਣ ਸਕੇਗਾ ਕਿ ਨਹੀਂ, ਕਾਰੋਬਾਰ ਚੱਲ ਸਕੇਗਾ ਕਿ ਨਹੀਂ, ਹਰ ਕਿਸਮ ਦੇ ਸ਼ੰਕੇ ਹੋ ਸਕਣਗੇ। ਲੇਕਿਨ ਇੱਕ ਗੱਲ ਪਰਪੱਕ ਹੈ, ਹਰ ਇੱਕ ਜੀਵ ਦੇ ਸੰਬੰਧ ਵਿੱਚ ਇਹ ਜਿਹੜਾ ਜਨਮਿਆ ਮਰੇਗਾ ਜ਼ਰੂਰ, ਮੌਤ ਨਾ ਟਲ ਸਕੇਗੀ, ਹਰ ਜੀਵ ਤੇ ਆਵੇਗੀ। ਪਰ ਇਸ ਦੇ ਬਾਵਜੂਦ ਭਾਈ ਮੂਲਾ ਤਾਂ ਕਹਿੰਦਾ ਸੱਚ ਹੈ, ਜੋ ਹਰ ਹਾਲਤ 'ਚ ਵਾਪਰਨਾ ਹੀ ਇਹ ਸੱਚ ਹੈ, ਤੇ ਜੋ ਨਹੀਂ ਰਹਿਣਾ ਕੱਲ ਨੂੰ ਜੀਵਨ ਉਹ ਝੂਠ ਹੈ। ਫਿਰ ਵੀ ਮਨੁੱਖ ਚਾਹੁੰਦਾ ਹੈ ਸੱਚ ਦੀ ਗੱਲ ਨਾ ਕਰੋ, ਝੂਠ ਦੀ ਕਰੋ, ਮਰਨ ਦੀ ਗੱਲ ਨਾ ਕਰੋ। ਜਗ ਮਰਨ ਨਾ ਭਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀਓ। ਮਤਾਂ ਕਿਤੇ ਜਮ ਆਵੇ ਤੇ ਫੜ ਕੇ ਲੈ ਜਾਏ, ਬੰਦਾ ਹਮੇਸ਼ਾ ਹਜ਼ਾਰ ਯਤਨ ਕਰਦਾ ਹੈ ਮੌਤ ਤੋਂ ਬਚ ਸਕਣ ਦੇ, ਨਾ ਕੋਈ ਬਚਿਆ ਹੈ ਨਾ ਕਿਸੇ ਬਚ ਸਕਣਾ। ਜੋ ਸੱਚ ਹੈ, ਜੋ ਵਾਪਰਨਾ ਹੈ, ਇਸ ਤੋਂ ਬੰਦਾ ਡਰਦਾ, ਕਹਿੰਦਾ ਇਹਦੀ ਗੱਲ ਨਾ ਕਰੋ। ਜੇ ਮਰਨੇ ਸਭ ਜਗਤ ਤਰਾਸਿਆ, ਕਬੀਰ ਜੀ ਕਹਿੰਦੇ ਨੇ ਮੈਨੂੰ ਤਾਂ ਸਮਝ ਹੀ ਆ ਗਈ ਏ, ਮਰਨ ਵਿੱਚ ਵੀ ਇੱਕ ਆਨੰਦ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਭਾਵੇਂ ਮੌਤ ਵੀ ਤਿੰਨ ਤਰ੍ਹਾਂ ਦੀ ਕਹਿੰਦੇ ਨੇ ਸ਼ਾਸਤਰਕਾਰ, ਕਹਿੰਦੇ ਨੇ ਇੱਕ ਤਾਂ ਮਰਨਾ ਉਹ ਹੁੰਦਾ ਹੈ ਜਦੋਂ ਮਨੁੱਖ ਦਾ ਆਤਮਕ ਜੀਵਨ ਸ਼ੁਰੂ ਹੀ ਨਾ ਹੋਵੇ, ਆਤਮਕ ਮੌਤ ਬੰਦਾ ਮਰ ਜਾਵੇ, ਮਰਿਆ ਹੀ ਹੋਵੇ। ਇੱਕ ਤਾਂ ਉਹ ਮੌਤ ਹੈ, ਮੈਂ ਕਮਾਉਂਦਾ ਮਰ ਗਿਆ, ਮੈਂ ਇੱਥੇ ਉਡੀਕਦਾ ਮਰ ਗਿਆ, ਮਰਿਆ ਹੀ ਹੋਇਆ ਬੰਦਾ, ਜੀਵਨ ਸ਼ੁਰੂ ਹੀ ਨਹੀਂ ਹੋਇਆ ਕਿਉਂਕਿ ਜੀਣ ਦਾ ਚੱਜ ਨਹੀਂ ਆਇਆ। ਇੱਕ ਉਹ ਮੌਤ ਹੁੰਦੀ ਹੈ ਜਿਹੜੀ ਸਰੀਰ ਕਰਕੇ ਹੋ ਜਾਂਦੀ, ਲੇਕਿਨ ਇੱਕ ਮੌਤ ਹੋਰ ਵੀ ਹੈ, ਉਹ ਹੈ ਮਨੁੱਖ ਦੀ ਹਉਂ ਦੀ ਮੌਤ, ਮੈਂ ਮੇਰੀ ਦੀ ਮੌਤ। ਜਦੋਂ ਧਰਮ ਦੇ ਘਰ ਜਨਮ ਹੁੰਦਾ ਹੈ, ਇਸ ਪਾਸੇ ਦੀ ਮੌਤ ਹੋ ਜਾਂਦੀ, ਹਉਂ ਦੀ ਮੌਤ ਹੋ ਜਾਂਦੀ, ਤੇ ਬੰਦਾ ਇਸ ਮੌਤ ਤੋਂ ਵੀ ਡਰਦਾ। ਜਿਸ ਨੂੰ ਇਹ ਮਰਨਾ ਆ ਗਿਆ ਨਾ, ਉਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਜਿਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਉਹ ਸਰੀਰ ਦੀ ਮੌਤ ਬੜੀ ਛੋਟੀ ਸਮਝਦਾ ਹੈ, ਬੜੀ ਤੁੱਛ ਸਮਝਦਾ ਹੈ। ਜਿਨ੍ਹਾਂ ਨੂੰ ਚੱਜ ਨਾਲ ਜੀਣਾ ਆ ਗਿਆ, ਸੱਚੀ ਗੱਲ ਤਾਂ ਇਹ ਹੈ ਕਿ ਚੱਜ ਨਾਲ ਮਰਨਾ ਵੀ ਉਹਨਾਂ ਨੂੰ ਆਇਆ। ਕਬੀਰ ਜੀ ਕਹਿੰਦੇ ਨੇ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਗੁਰੂ ਕੇ ਸ਼ਬਦ ਦੁਆਰਾ ਮੈਨੂੰ ਮਰਨ ਦਾ ਪਤਾ ਲੱਗ ਗਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰਨ ਤੇ ਚਿੱਤ ਕਰਦਾ, ਹੋਂ ਕਰਕੇ ਮਰਨ ਨੂੰ ਚਿੱਤ ਕਰਦਾ, ਉਂਝ ਵੀ ਜੇ ਮੌਤ ਆਵੇ ਜੀ ਆਇਆ, ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਉਧਰ ਜੀਵਨ ਸ਼ੁਰੂ ਹੋ ਜਾਵੇ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਦੇ ਤਾਂ ਉਹ ਨੇ, ਮਰਦੇ ਹੀ ਰਹਿੰਦੇ ਨੇ ਉਹ,
ਜਿਉਂਦੇ ਵੀ ਮਰਦੇ ਰਹਿੰਦੇ ਨੇ, ਜਿਨ੍ਹਾਂ ਨੂੰ ਰੱਬ ਦਾ ਪਤਾ ਨਹੀਂ, ਰਾਮ ਦਾ ਪਤਾ ਨਹੀਂ, ਈਸ਼ਵਰ ਦਾ ਪਤਾ ਨਹੀਂ, ਧਰਮ ਦਾ ਪਤਾ ਨਹੀਂ। ਮਰਨੋ ਮਰਨ ਕਹੇ ਸਭ ਕੋਈ, ਹਾਲਾਂਕਿ ਮਰਨ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ, ਮਰਨ ਦੇ ਸੰਬੰਧ ਚ ਖੋਜਾਂ ਵੀ ਬੜੀਆਂ ਹੁੰਦੀਆਂ ਨੇ, ਮੌਤ ਨੂੰ ਟਾਲ

ਵਾਪਰਨ ਵਾਲੀ ਚੀਜ਼ ਹੈ। ਮਨੁੱਖ ਇਹਦੇ ਬਾਰੇ ਬੜਾ ਹੀ ਅਵੇਸਲ ਹੈ, ਉਹਦੇ ਵਾਸਤੇ ਕੋਈ ਤਿਆਰੀ ਨਹੀਂ। ਜਿਨ੍ਹਾਂ ਨੂੰ ਮਰਨਾ ਆਇਆ, ਕਬੀਰ ਜੀ ਉਹਨਾਂ ਦੀ ਗੱਲ ਕਰਦੇ ਨੇ, ਸਹਿਜੇ ਮਰੇ ਅਮਰ ਹੋਏ ਸੀ। ਕੁਝ ਲੋਕ ਐਸੇ ਹੁੰਦੇ ਨੇ ਉਹ ਸਰੀਰ ਕਰਕੇ ਮਰ ਕੇ ਵੀ ਨਹੀਂ ਮਰਦੇ, ਉਹਨਾਂ ਦਾ ਜੀਵਨ ਅਨੰਤ ਹੈ, ਚੱਲਦਾ ਹੀ ਰਹਿੰਦਾ, ਕਿਉਂਕਿ ਅਨੰਤ ਵਿੱਚ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਨੇ। ਉਹਨਾਂ ਵਾਸਤੇ ਮਰਨਾ ਕਾਹਦਾ ਮਾੜਾ ਹੈ? ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਵਚਨ ਕਰਦੇ ਨੇ ਨਾ।

ਮਰਨ ਨੂੰ ਐਸਾ ਮਰਨਾ ਆਇਆ ਉਹ ਕਾਹਨੂੰ ਮਰਨ ਨੂੰ ਮੰਦਾ ਕਹਿੰਦੇ। ਕਬੀਰ ਜੀ ਕਹਿੰਦੇ ਨੇ ਐਸਾ ਸਵਾਦ ਹੈ ਉਸ ਮਰਨ ਵਿੱਚ। ਲੋਕ ਮਰਨ ਮਰਨ ਦੀ ਗੱਲ ਕਰਦੇ ਨੇ ਪਰ ਜਿਹੜੇ ਸਹਿਜੇ ਮਰਦੇ ਨੇ ਉਹ ਅਮਰ ਹੁੰਦੇ। ਸਹਿਜੇ ਮਰਦੇ ਨੇ ਸ਼ਹੀਦ, ਸਹਿਜੇ ਮਰਦੇ ਨੇ ਜਿਨ੍ਹਾਂ ਨੂੰ ਜੀਣ ਦਾ ਚੱਜ, ਜੀਣ ਦਾ ਵੀ ਸਵਾਦ ਆਇਆ। ਜੀਵਨ ਦਾ ਆਨੰਦ ਲੈਣ ਵਾਲੇ ਕਈ ਵਾਰੀ ਮਰਨ ਦਾ ਵੀ ਆਨੰਦ ਲੈਂਦੇ। ਭਾਈ ਮਨੀ ਸਿੰਘ ਗੁਰੂ ਕੀ ਸੇਵਾ ਚ ਸਵਾਦ ਨਾਲ ਜੀਵਨ ਬਤੀਤ ਕੀਤਾ ਤੇ ਅੱਜ ਦੀ ਉਹ ਘੜੀ ਆ ਗਈ ਹੈ। ਲਾਹੌਰ ਦੇ ਚੌਂਕ ਵਿੱਚ ਉਸ ਕਤਲਗਾਹ ਵਿੱਚ ਦੁਨੀਆ ਚਾਰੇ ਪਾਸੇ ਤਮਾਸ਼ਾ ਵੇਖਣ ਖੜੀ। ਕੁਝ ਆ ਗਏ ਨੇ, ਕੁਝ ਢੰਡੋਰੇ ਦੇ ਦੇ ਕੇ ਬੁਲਾਏ ਗਏ, ਆਓ ਵੇਖੋ ਕਾਫਰਾਂ ਦਾ ਕੀ ਹਾਲ ਕਰਨੇ। ਉੱਚੀ ਥਾਂ ਤੇ ਭਾਈ ਸਾਹਿਬ ਬੈਠੇ, ਜਲਾਦ ਆਇਆ, ਉਸਨੇ ਆਪਣਾ ਹਥਿਆਰ ਕੱਢਿਆ, ਟੋਕਾ ਫੜਿਆ ਹੱਥ ਵਿੱਚ। ਭਾਈ ਸਾਹਿਬ ਦੇ ਹੱਥ ਨੂੰ ਗੁੱਟ ਨੂੰ ਹੱਥ ਪਾਇਆ, ਗੁੱਟ ਤੇ ਲੱਗਾ ਟੋਕਾ ਚਲਾਉਣ। ਭਾਈ ਸਾਹਿਬ ਮੁਸਕਰਾ ਪਏ, ਕੁਝ ਹੱਸ ਪਏ ਨੇ, ਪਰੇਸ਼ਾਨ ਹੋ ਗਿਆ ਜਲਾਦ। ਇਹ ਕਤਲ ਹੋਣ ਵਾਲੇ ਰੋਂਦੇ ਕੁਰਲਾਉਂਦੇ ਤੜਫਦੇ ਤਾਂ ਵੇਖੇ ਸਨ, ਇੱਕ ਐਸਾ ਬੰਦਾ ਹੈ ਮੌਤ ਇਹਦੇ ਸਾਹਮਣੇ ਹੈ ਔਰ ਇਹ ਮੁਸਕਰਾ ਰਿਹਾ, ਹੱਸ ਰਿਹਾ। ਤੇ ਭਾਈ ਸਾਹਿਬ ਬੜੇ ਤਨਜ ਨਾਲ ਉਸ ਜਲਾਦ ਵੱਲ ਵੇਖ ਰਹੇ, ਹੱਥ ਰੁਕ ਗਿਆ ਉਸ ਦਾ। ਕਹਿੰਦਾ ਹੱਸਦਾ ਹੈ ਕਿਸ ਗੱਲ ਤੇ ਹੱਸ ਰਿਹਾ? ਭਾਈ ਸਾਹਿਬ ਕਹਿੰਦੇ ਨੇ ਹੱਸਦਾ ਇਸ ਗੱਲ ਤੇ ਆ ਕਿ ਤੂੰ ਆਦਮੀ ਆਪਣੇ ਮਾਲਕ ਦਾ ਨਮਕ ਖਾਣ ਵਾਲਾ, ਉਹਦਾ ਹੁਕਮ ਕਿਉਂ ਨਹੀਂ ਮੰਨਦਾ? ਜਲਾਦ ਕਹਿੰਦਾ ਕਿਉਂ, ਕੀ ਕਸਰ ਹੈ? ਮੇਰੇ ਮਾਲਕ ਦਾ ਹੁਕਮ ਹੈ, ਇਸਦੇ ਬੰਦ ਬੰਦ ਕੱਟ ਦਿਓ, ਮੈਂ ਲੱਗਾ ਕੱਟਣ। ਭਾਈ ਸਾਹਿਬ ਕਹਿਣ ਲੱਗੇ ਨਹੀਂ, ਮਾਲਕ ਦਾ ਹੁਕਮ ਨਹੀਂ ਬਜਾ ਰਿਹਾ, ਉਹਨਾਂ ਹੁਕਮ ਦਿੱਤਾ ਬੰਦ ਬੰਦ ਕੱਟ ਦਿਓ, ਤੂੰ ਤਾਂ ਗੁੱਟ ਤੋਂ ਵੱਢਣ ਲੱਗਾ। ਕਹਿੰਦਾ ਹੋਰ ਕੀ ਕਰਾਂ? ਭਾਈ ਸਾਹਿਬ ਕਹਿੰਦੇ ਨੇ ਜਦ ਤੈਨੂੰ ਹੁਕਮ ਹੈ ਕਿ ਬੰਦ ਬੰਦ ਕੱਟ, ਫਿਰ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਸ਼ੁਰੂ ਨਹੀਂ ਹੁੰਦੇ, ਪੋਟਿਆਂ ਤੋਂ ਕੱਟਣਾ ਸ਼ੁਰੂ ਕਰ, ਬੰਦਾਂ ਤੋਂ ਕੱਲਾ ਕੱਲਾ ਬੰਦ ਬੰਦ ਜੁਦਾ ਕਰ। ਬੜੀ ਭਿਆਨਕ ਹਾਸੀ, ਬੜੀ ਭਿਆਨਕ ਮੁਸਕਰਾਹਟ ਜਲਾਦ ਦੇ ਚਿਹਰੇ ਤੇ ਆਈ। ਕਹਿਣ ਲੱਗਾ ਜਾਣਨਾ ਕੀ ਕਹਿ ਰਹੇ? ਮੈਂ ਜੇ ਤੇਰੇ ਇਸ ਤਰ੍ਹਾਂ ਕੱਲਾ ਕੱਲਾ ਪੋਟਾ ਪੋਟਾ ਕਰਕੇ ਬੰਦ ਬੰਦ ਅਲੱਗ ਕਰਨ ਲੱਗਾ, ਦਿਹਾੜੀ ਮੈਂ ਲੱਗਾ ਰਹਿ ਜਾਵਾਂਗਾ, ਤੜਫ ਤੜਫ ਕੇ ਤੇਰੀ ਜਾਨ ਨਿਕਲੇਗੀ, ਕੰਮ ਮੁੱਕਣ ਕਿਉਂ ਨਹੀਂ ਦਿੰਦਾ? ਆ ਤੇਰਾ ਗੁੱਟ ਲਾ ਦੇਵਾਂ, ਕੂਣੀ ਲਾ ਦੇਵਾਂ, ਮੋਢਾ ਲਾ ਦੇਵਾਂ, ਧੌਣ ਲਾ ਦੇਵਾਂ, ਗੱਲ ਖਤਮ ਹੋਵੇ, ਤੜਫ ਤੜਫ ਕੇ ਮਰੇਗਾ। ਭਾਈ ਸਾਹਿਬ ਕਹਿਣ ਲੱਗੇ ਤੈਨੂੰ ਭੁਲੇਖਾ ਹੈ, ਤੜਫ ਤੜਫ ਕੇ ਉਹ ਮਰਦੇ ਨੇ ਜਿਹੜੇ ਤਰਸ ਤਰਸ ਕੇ ਜਿਉਂਦੇ ਨੇ। ਇੱਥੇ ਜੀਵਨ ਦਾ ਵੀ ਸਵਾਦ ਲਿਆ, ਇੱਥੇ ਮੌਤ ਦਾ ਵੀ ਆਨੰਦ ਲੈਣਾ। ਤੂੰ ਪੋਟਿਆਂ ਤੋਂ ਵੱਢਣਾ ਸ਼ੁਰੂ ਕਰ, ਮੈਂ ਪਾਠ ਸ਼ੁਰੂ ਕਰਨਾ, ਮੈਂ ਪਾਣੀ ਦਾ ਆਨੰਦ ਲੈਣਾ, ਤੂੰ ਕਤਲ ਕਰਨ ਦਾ ਸਵਾਦ ਲੈ। ਮੈਂ ਜੀਣ ਦਾ ਸਵਾਦ ਬੜਾ ਲੈ ਲਿਆ, ਅੱਜ ਮਰਨ ਦਾ ਸਵਾਦ ਲੈਣ ਨੂੰ ਜੀ ਕਰਦਾ। ਉਸ ਭੀੜ ਵਿੱਚ ਇੱਕ ਸੈਯਦ ਸੂਫੀ ਫਕੀਰ ਖੜਾ ਸੀ, ਉਹਨੇ ਭਾਈ ਸਾਹਿਬ ਦੀ ਇਹ ਗੱਲ ਸੁਣੀ ਤੇ ਹੈਰਾਨ ਹੋ ਗਈ, ਬਾਹਾਂ ਉੱਚੀਆਂ ਕਰਕੇ ਕਹਿਣ ਲੱਗਾ, ਈ ਬੰਦਾ ਖੁਦਾ ਖਾ ਕੀ ਨੇਸਤ। ਕਹਿੰਦਾ ਇਹ ਬੰਦਾ, ਇਹ ਰੱਬ ਦਾ ਬੰਦਾ ਮਿੱਟੀ ਦਾ ਤਾਂ ਨਹੀਂ ਹੋ ਸਕਦਾ, ਆਮ ਮਨੁੱਖਾਂ ਦੀ ਮਿੱਟੀ ਇਹ ਬੰਦੇ ਦੀ ਨਹੀਂ ਹੈ। ਕੈਸੀ ਗੱਲ ਹੈ, ਇਹ ਮਰਨ ਚੋਂ ਵੀ ਸਵਾਦ ਲੈਣਾ ਚਾਹੁੰਦਾ, ਇਹ ਬਿਲਕੁਲ ਸੱਤ ਹੈ। ਰੱਬ ਨਾਲ ਜੁੜਿਆ ਹੋਇਆ, ਈਸ਼ਵਰ ਨਾਲ ਇੱਕ ਸੁਰ ਹੋਇਆ ਬੰਦਾ, ਜੀਵਨ ਦਾ ਵੀ ਰਸ ਲੈਂਦਾ, ਮੌਤ ਦਾ ਵੀ ਰਸ ਲੈਂਦਾ।

ਐਸੇ ਹੁੰਦੇ ਨੇ ਜਿਹੜੇ ਕਿਸੇ ਕੰਮ ਦੇ ਉਸਤਾਦ ਹੀ ਹੋ ਜਾਣ, ਮਾਸਟਰ ਹੀ ਹੋ ਜਾਣ, ਉਸ ਕੰਮ ਚ ਨਿਪੁੰਨ ਹੋ ਜਾਣ, ਸਿਖਾਉਣ ਜੋਗੇ ਹੋ ਜਾਣ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਵਨ ਤੇ ਮਰਨ ਦਾ ਉਪਦੇਸ਼ ਤੇ ਸਬਕ ਦੇਣ ਵਾਲੇ। ਪੁੱਤਰ ਕਿਵੇਂ ਹੋਣਾ ਚਾਹੀਦਾ, ਭਰਾ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕੈਸਾ ਹੋਣਾ ਚਾਹੀਦਾ, ਗੁਰੂ ਕੈਸਾ ਹੋਣਾ ਚਾਹੀਦਾ, ਇਨਸਾਨ ਕੈਸਾ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਇਹ ਸਾਰੀਆਂ ਜਾਂਚਾਂ ਆਪਣੇ ਆਪ ਸਮਝ ਆਉਂਦੀਆਂ। ਜ਼ਿੰਦਗੀ ਭਰ ਸੇਵਾ ਕਿਵੇਂ ਕਰਨੀ ਹੈ, ਪਰਉਪਕਾਰ ਕਿਵੇਂ ਕਰਨਾ, ਕਿਸੇ ਦੇ ਕੰਮ ਕਿਵੇਂ ਆ ਸਕਣਾ, ਕਿਸੇ ਨੂੰ ਸੁੱਖ ਕਿਵੇਂ ਦੇ ਸਕਣਾ, ਇਹ ਬੜੀ ਖਾਸ ਗੱਲ ਹੈ। ਜਿਹੜਾ ਬੰਦਾ ਕਿਸੇ ਨੂੰ ਸੁੱਖ ਦੇ ਕੇ ਜਿਉਂਦਾ ਹੈ ਨਾ, ਉਹ ਮੌਤ ਦਾ ਸਵਾਦ ਲੈ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਵਾਸਤੇ ਮਰ ਰਹੇ ਨੇ? ਕਿਸੇ ਦੇ ਸੁੱਖ ਵਾਸਤੇ। ਕਿਸੇ ਨੂੰ ਆਤਮਕ ਤੇ ਭਗਤੀ ਦਾ ਧਰਮ ਦਾ ਸੁੱਖ ਪ੍ਰਾਪਤ ਹੋ ਸਕੇ, ਲੋਕਾਂ ਦਾ ਧਰਮ ਸੁਰੱਖਿਅਤ ਰਹਿ ਸਕੇ, ਉਹ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਦੇ ਬੂਹੇ ਤੇ ਭੰਨ ਦਿੰਦੇ ਨੇ, ਉਹ ਜੀਵਨ ਦਾ ਆਨੰਦ ਲੈ ਸਕਦੇ ਨੇ, ਉਹ ਮੌਤ ਦਾ ਵੀ ਆਨੰਦ ਲੈ ਸਕਦੇ। ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਾਈ ਮੀਆਂ ਮੀਰ ਸਾਹਮਣੇ ਖਲੋਤੇ ਨੇ, ਕਹਿੰਦੇ ਨੇ ਸਾਹਿਬ ਮੈਥੋਂ ਜਰਿਆ ਨਹੀਂ ਜਾਂਦਾ, ਇਹ ਕੀ ਹੋ ਰਿਹਾ, ਤੁਹਾਡੇ ਸਰੀਰ ਤੇ ਇੰਨਾ ਜ਼ੁਲਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਨੇ ਸਾਈ ਜੀ ਕਿਉਂ ਨਹੀਂ ਬਰਦਾਸ਼ਤ ਹੁੰਦਾ, ਤੁਹਾਡਾ ਬਰਦਾਸ਼ਤ ਦਾ ਮਾਦਾ ਕਿੱਧਰ ਗਿਆ, ਤੁਹਾਡੀ ਸਹਿਣ ਸ਼ਕਤੀ ਕਿੱਧਰ ਗਈ? ਰੱਬ ਵਾਲਿਓ, ਰੱਬ ਦੇ ਪਿਆਰ ਵਾਲਿਓ, ਤੁਹਾਡੀ ਸਹਿਣ ਸ਼ਕਤੀ ਕਿਉਂ ਭੰਗ ਹੋ ਰਹੀ? ਸਾਈ ਜੀ ਕਹਿੰਦੇ ਨੇ ਮੇਰੇ ਮੁਰਸ਼ਿਦ, ਮੇਰੇ ਸਿਰ ਦੇ ਮਾਲਕ, ਮੇਰੇ ਸਤਿਗੁਰੂ, ਇਹ ਨਹੀਂ ਬਰਦਾਸ਼ਤ ਹੁੰਦਾ, ਤੁਸੀਂ ਮੈਨੂੰ ਆਗਿਆ ਦਿਓ, ਮੈਂ ਸਾਰਾ ਕੁਝ ਤਬਾਹ ਕਰਦੇ ਹਾਂ। ਤੇ ਸਾਹਿਬ ਮੁਸਕਰਾ ਕੇ ਕਹਿੰਦੇ ਨੇ ਸਾਈ ਜੀ ਰੱਬ ਵਾਲਿਓ, ਤੁਹਾਡੇ ਨੂੰ ਇਹ ਗੱਲ ਸਜਦੀ ਨਹੀਂ, ਤਬਾਹ ਕਰਦੇ ਹੋ ਨਾ। ਰੱਬ ਦੇ ਪਿਆਰ ਵਾਲੇ, ਰੱਬ ਦੀ ਇਸ ਸੋਹਣੀ ਉਸਾਰੀ ਨੂੰ ਸਵਾਰਨਾ ਤਾਂ ਜਾਣਦੇ ਨੇ, ਸਿੰਗਾਰਨਾ ਤਾਂ ਜਾਣਦੇ ਨੇ, ਤਬਾਹ ਕਰਨਾ ਸਾਡਾ ਕੰਮ ਨਹੀਂ, ਉਹਦੀ ਰਚਨਾ ਹੈ, ਉਹ ਰਚੇ ਬਣਾਵੇ ਮਿਟਾਵੇ, ਉਹਦੀ ਰਚਨਾ। ਤੇ ਜੇ ਕੋਈ ਉਹਦੀ ਰਚਨਾ ਨੂੰ ਤਬਾਹ ਕਰਦਾ ਤਾਂ ਉਹਦਾ ਲੇਖਾ ਲੈਣ ਵਾਲਾ ਉਹ ਜੋ ਬੈਠਾ। ਜਿਨ੍ਹਾਂ ਜ਼ਾਲਮਾਂ ਨੂੰ ਤਬਾਹ ਕਰਨ ਦੀ ਗੱਲ ਸਾਈ ਜੀ ਤੁਸੀਂ ਕਰਦੇ ਹੋ, ਉਹਨਾਂ ਦੀ ਆਪਣੀ ਬੋਲੀ, ਉਹਨਾਂ ਦਾ ਆਪਣਾ ਵਿਹਾਰ, ਉਹਨਾਂ ਦਾ ਆਪਣਾ ਢੰਗ ਹੈ, ਸਾਡਾ ਆਪਣਾ ਵਿਹਾਰ ਹੈ, ਸਾਡਾ ਆਪਣਾ ਢੰਗ ਹੈ, ਸਾਡੀ ਆਪਣੀ ਬੋਲੀ ਹੈ, ਅਸੀਂ ਆਪਣੀ ਬੋਲੀ, ਆਪਣੇ ਢੰਗ, ਆਪਣੇ ਵਿਹਾਰ ਨੂੰ ਅਸੀਂ ਕਿਉਂ ਛੱਡ ਦਈਏ? ਉਹ ਆਪਣਾ ਕੰਮ ਕਰੀ ਜਾਣ, ਉਹ ਤਬਾਹ ਕਰੀ ਜਾਣ, ਉਹ ਮਿਟਾਈ ਜਾਣ, ਆਪਾਂ ਤਾਂ ਨਹੀਂ ਇਸ ਵਿਹਾਰ ਚ ਸ਼ਾਮਿਲ ਹੋਣਾ। ਸਾਂਝ ਬੜੀ ਪੁਰਾਣੀ ਸੀ ਨਾ, ਲਾਹੌਰ ਦੀਆਂ ਗਲੀਆਂ ਚ, ਜਿੱਦਣ ਲਾਹੌਰ ਚ ਮਹਾਮਾਰੀ ਪਈ, ਬਿਮਾਰੀ ਫੈਲੀ, ਲੋਕਾਂ ਦੇ ਘਰਾਂ ਚ ਹਾਹਾਕਾਰ ਕੁਰਲਾਟ ਮਚੀ ਹੋਈ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੌਜਵਾਨ ਉਸ ਵੇਲੇ ਗੁਰਗੱਦੀ ਬਿਰਾਜਮਾਨ ਨਹੀਂ ਸਨ, ਪਿਤਾ ਜੀ ਦੇ ਹੁਕਮ ਚ ਲਾਹੌਰ ਸਨ। ਲਾਹੌਰ ਦੀਆਂ ਗਲੀਆਂ ਚ ਉਸ ਬਿਮਾਰੀ ਨੇ ਤਬਾਹੀ ਮਿਟਾਈ ਹੋਈ, ਉਸ ਮਚੀ ਹੋਈ ਤਬਾਹੀ ਦੇ ਵਿੱਚ ਸਾਈ ਜੀ ਨੂੰ ਅਚਾਨਕ ਕਿਸੇ ਨੇ ਖਬਰ ਦਿੱਤੀ ਸੀ। ਸਾਈ ਮੀਆਂ ਮੀਰ ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਵਿੱਚੋਂ ਲਾਸ਼ਾਂ ਚੁਕਵਾ ਰਹੇ ਨੇ, ਬਿਮਾਰਾਂ ਦੀ ਸਾਰ ਲੈ ਰਹੇ ਨੇ। ਕਿਸੇ ਨੇ ਆ ਕੇ ਕਿਹਾ, ਸਾਈ ਜੀ ਆਪਾਂ ਤਾਂ ਮੁਸਲਮਾਨ ਹੁੰਦੇ ਹਾਂ, ਇਸਲਾਮ ਦੇ ਪਿਆਰ ਵਿੱਚ ਮੁਸਲਮਾਨਾਂ ਦੇ ਘਰਾਂ ਦੀ ਸਾਰ ਲੈਂਦੇ ਫਿਰ ਰਹੇ ਹਾਂ, ਇੱਕ ਨੌਜਵਾਨ ਐਸਾ ਵੀ ਆਇਆ ਜਾਪਦਾ ਹਿੰਦੂ ਹੈ, ਪਰ ਉਹ ਤਾਂ ਸਾਰਿਆਂ ਨਾਲ ਇੱਕ ਸਾਰ ਵਤੀਰਾ ਕਰ ਰਿਹਾ ਹੈ, ਉਹ ਮੁਸਲਮਾਨਾਂ ਦੇ ਘਰਾਂ ਦੇ ਵਿੱਚੋਂ ਵੀ ਬਿਮਾਰਾਂ ਦੀ ਖਬਰ ਲੈਂਦਾ ਫਿਰ ਰਿਹਾ, ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਚ ਬਹੁਤ ਤੇਜ਼ੀ ਦੇ ਨਾਲ ਉਹ ਲੋਕਾਂ ਦਾ ਦੁੱਖ ਵੰਡਾਉਂਦਾ ਫਿਰ ਰਿਹਾ। ਉਦਣ ਲਾਹੌਰ ਦੀਆਂ ਗਲੀਆਂ ਚ ਗੁਰੂ ਅਰਜਨ ਸਾਹਿਬ ਤੇ ਸਾਈ ਮੀਆਂ ਮੀਰ ਦੀ ਪਹਿਲੀ ਮੁਲਾਕਾਤ ਹੋਈ ਸੀ। ਸਾਈ ਜੀ ਨੇ ਉਦਣ ਵੀ ਮਹਿਸੂਸ ਕੀਤਾ ਸੀ ਉਮਰ ਚ ਮੈਂ ਵੱਡਾ, ਲੇਕਿਨ ਕਰਨੀ ਵਿੱਚ ਮੈਥੋਂ ਵੱਡਾ ਜਾਪਦਾ ਹੈ, ਉਮਰ ਦਾ ਅਜੇ ਨੌਜਵਾਨ ਹੈ, ਅਵਾਇਲ ਉਮਰ ਹੈ, ਮਗਰ ਕਰਨੀ ਵਿੱਚ ਸਮ ਦ੍ਰਿਸ਼ਟੀ ਵਿੱਚ ਮੈਥੋਂ ਬਹੁਤ ਉੱਚਾ ਹੈ। ਫਿਰ ਜਿਸ ਦਿਨ ਗੁਰੂ ਅਰਜਨ ਸਾਹਿਬ ਗੁਰਗੱਦੀ ਬਿਰਾਜਮਾਨ ਹੋਏ ਸਨ, ਸਾਈ ਜੀ ਨੂੰ ਬੁਲਾ ਭੇਜਿਆ ਸੀ, ਆ ਸਾਈ ਲੋਕਾ ਕੋਈ ਪਿਆਰ ਦੀ ਸਾਂਝ ਵਾਲੀ ਗੱਲ ਕਰੀਏ, ਹਰਿਮੰਦਰ ਦੀ ਨੀ, ਸਾਈ ਜੀ ਕੋਲੋਂ ਰਖਵਾਈ ਸੀ, ਸਾਈ ਮੀਆਂ ਮੀਰ ਤੋਂ, ਤੂੰ ਵੀ ਰੱਬ ਦੇ ਪਿਆਰ ਵਾਲਾ ਹੈ, ਮੈਂ ਵੀ ਰੱਬ ਦੇ ਪਿਆਰ ਵਾਲਾ, ਆ ਸਾਂਝੀ ਵਾਲਤਾ ਦੀ ਕੋਈ ਗੱਲ ਪੈਦਾ ਕਰੀਏ। ਪਰ ਅੱਜ ਸਾਈ ਜੀ ਜਿਸ ਵੇਲੇ ਕਿਹਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਸਾਹਿਬ ਕਹਿਣ ਲੱਗੇ ਨਹੀਂ ਆਪਾਂ ਚਰਨਾ ਹੈ, ਆਪਾਂ ਬਰਦਾਸ਼ਤ ਕਰਨਾ ਹੈ, ਆਪਾਂ ਜੀਵਨ ਦਾ ਵੀ ਆਨੰਦ ਲੈਣਾ, ਆਪਾਂ ਦੁੱਖਾਂ ਵਿੱਚੋਂ ਵੀ ਸਵਾਦ ਲੈਣਾ। ਲੋਕ ਸੁੱਖਾਂ ਵਿੱਚੋਂ ਵੀ ਸੁੱਖ ਨਹੀਂ ਮਾਣ ਸਕਦੇ, ਦੁਖੀ ਹੁੰਦੇ ਰਹਿ ਜਾਂਦੇ ਨੇ, ਰੱਬ ਨਾਲ ਜੁੜੇ ਹੋਏ ਇੱਕ ਸੁਰ ਹੋਏ ਹੋਏ ਅਖੌਤੀ ਦੁੱਖਾਂ ਦੇ ਵਿੱਚ ਵੀ ਆਨੰਦ ਉਹਨਾਂ ਦਾ ਭੰਗ ਨਹੀਂ ਹੁੰਦਾ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ,
ਸਿਮਰ ਸਿਮਰ ਤਿਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਉਹਨਾਂ ਦੀ ਮੰਗ ਹੈ ਉਸ ਮੰਗ ਵਿੱਚ ਇੰਨਾ ਸੁੱਖ ਹੈ ਕਿ ਹਰ ਦੁੱਖ ਸੁੱਖ ਨੂੰ ਜੇ ਸੁੱਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਤੇ ਜਿਸ ਵੇਲੇ ਮਹਾਰਾਜ ਨੇ ਕਿਹਾ ਸਾਈ ਜੀ ਆਪਣਾ ਕੰਮ ਤਬਾਹ ਕਰਨਾ ਨਹੀਂ, ਆਪਣਾ ਕੰਮ ਦੁੱਖ ਸੁੱਖ ਨੂੰ ਇੱਕ ਕਰਕੇ ਜਾਣਨਾ ਹੈ। ਉਸ ਦਿਨ ਸਾਈ ਜੀ ਨੇ ਫਿਰ ਮਹਿਸੂਸ ਕੀਤਾ ਸੀ, ਸਤਿਗੁਰੂ ਤੁਸੀਂ ਵਾਕਿਆ ਹੀ ਮਹਾਨ, ਉਮਰ ਚ ਮੈਂ ਬਹੁਤ ਵੱਡਾ ਹੋ ਸਕਣਾ, ਮੇਰੀ ਪੂਜਾ ਪ੍ਰਤਿਸ਼ਠਾ ਤੇ ਮਾਨਤਾ ਵੀ ਬੜੀ, ਪਰ ਜੋ ਕੁਝ ਤੁਹਾਡੇ ਅੰਦਰ ਹੈ, ਜੋ ਤੁਹਾਡੇ ਕੋਲ ਗੱਲ ਹੈ, ਮੈਂ ਧਰਮ ਦਾ ਵਿਦਿਆਰਥੀ ਤਾਂ ਹੋ ਸਕਦਾ, ਧਰਮ ਸਿੱਖਣ ਵਾਲਾ ਤਾਂ ਹੋ ਸਕਣਾ, ਪਰ ਤੁਸੀਂ ਧਰਮ ਸਿਖਾਉਣ ਵਾਲੇ, ਜੀਵਨ ਵੀ ਸਿਖਾਉਣ ਵਾਲੇ ਹੋ, ਮਰਨ ਵੀ ਸਿਖਾਉਣ ਵਾਲੇ ਹੋ, ਕਰਨ ਵੀ ਸਿਖਾਉਣ ਵਾਲੇ ਹੋ, ਜਰਨ ਵੀ ਸਿਖਾਉਣ ਵਾਲੇ, ਸ਼ਕਤੀ ਸਾਰੀ ਦੇ ਮਾਲਕ ਹੋ, ਲੇਕਿਨ ਜਰਨ ਦੀ ਸ਼ਕਤੀ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ। ਉਹ ਜਿਹੜਾ ਭਾਈ ਸੱਤਾ ਬਲਵਾਨ ਜੀ ਦੀ ਵਾਰ ਚ ਆਪਾਂ ਸ਼ਬਦ ਪੜ੍ਹਨੇ ਹਾਂ, ਦੂਣੀ ਚੌਣੀ ਕਰਾ ਮਾਤ ਸੱਚੇ ਦਾ ਸੱਚਾ ਟੋਆ। ਇੱਕ ਤਾਂ ਕਰਾ ਮਾਤ ਹੁੰਦੀ ਜਿਹੜੀ ਬੰਦੇ ਦੀ ਸਮਝ ਤੋਂ ਬਾਹਰੀ ਹੋਵੇ, ਸੁਪਰ ਹਿਊਮਨ ਜਿਸਨੂੰ ਕਹਿੰਦੇ ਆ, ਜਿਹੜੀ ਆਮ ਬੰਦਾ ਨਾ ਕਰ ਸਕਦਾ ਹੋਵੇ, ਕੋਈ ਬਹੁਤ ਸ਼ਕਤੀ ਵਾਲਾ, ਰਿਧੀਆਂ ਸਿੱਧੀਆਂ ਵਾਲਾ ਕੋਈ ਕਰ ਸਕਦਾ ਹੋਵੇ, ਉਹਨੂੰ ਕਰਾ ਮਾਤ ਕਹਿੰਦੇ ਨੇ। ਲੇਕਿਨ

0: ਕਿ ਤੇਰੇ ਕੋਲ ਸ਼ਕਤੀਆਂ ਸਾਰੀਆਂ, ਸਮਰੱਥਾ ਸਾਰੀ ਹੈ, ਪਰ ਤੂੰ ਵਰਤਦਾ ਨਹੀਂ, ਤੂੰ ਜਰਦਾ ਹੈ। ਤੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਤੂੰ ਸ਼ਰਾ ਉਹ ਜਿਹੜੀ ਤਾਕਤ ਹੈ, ਉਹ ਰਿੱਧੀ ਸਿੱਧੀ ਹੈ, ਉਹ ਸ਼ਕਤੀ ਹੈ, ਉਸਨੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਬਲਕਿ ਜਰ ਕੇ ਦਿਖਾਉਣਾ ਮੇਰੇ ਸਤਿਗੁਰੂ। ਕਿਉਂਕਿ ਤੂੰ ਲੋਕਾਂ ਨੂੰ ਜੀਣਾ ਵੀ ਸਿਖਾਉਣਾ ਹੈ, ਜਰਨਾ ਵੀ ਸਿਖਾਉਣਾ ਹੈ, ਮਰਨਾ ਵੀ ਸਿਖਾਉਣਾ ਹੈ। ਤੇਰੇ ਕੋਲ ਇਜਾਜ਼ ਹੈ, ਤੂੰ ਇਸਦਾ ਮਾਸਟਰ ਹੈ, ਤੇ ਲੋਕ ਤੇਰੇ ਕੋਲੋਂ ਇਹ ਸਿੱਖਦੇ ਨੇ ਕਿ ਜਿਨ੍ਹਾਂ ਨੂੰ ਆ ਗਈ ਇਹ ਜਾਚ, ਜਿਨ੍ਹਾਂ ਨੂੰ ਜੀਣਾ ਆ ਗਿਆ, ਜਿਨ੍ਹਾਂ ਨੂੰ ਮਰਨਾ ਆ ਗਿਆ, ਜਿਹੜੇ ਇੱਕ ਸੁਰ ਹੋ ਗਏ ਨੇ ਵਾਹਿਗੁਰੂ ਨਾਲ। ਵੈਸੇ ਤਾਂ ਮਰਨਾ ਸਾਰਿਆਂ ਨੇ, ਤੁਰ ਮਰਨ ਲਿਖਾਇਆ, ਪਰ ਗੁਰਮੁਖ ਮਰਦੇ ਨੇ ਤੇ ਮੌਤ ਜਿਹੜੀ ਬੜੀ ਭਿਆਨਕ ਹੈ, ਉਹਦੀ ਖੂਬਸੂਰਤ ਹੋ ਜਾਂਦੀ। ਜਨ ਉਭਰੇ ਹਰ ਹਰ ਧਿਆਨ ਜੀਓ, ਮੌਤ ਇਸ ਭਿਆਨਕਤਾ ਤੋਂ ਰੱਬ ਦੇ ਬੰਦੇ ਬਚ ਕੇ ਨਿਕਲਦੇ ਨੇ, ਵੱਖਰੇ ਹੁੰਦੇ ਨੇ, ਅਲੱਗ ਹੁੰਦੇ ਨੇ। ਹਰ ਸੋਭਾ ਪਾਈ ਉਹ ਆਪ ਹੀ ਸ਼ਾਨ ਨਾਲ ਜਿਉਂਦੇ ਨੇ, ਪਰ ਜਿਉਂਦੇ ਕਿਸ ਗੱਲ ਦੀ, ਸ਼ਾਨ ਕਿਸ ਗੱਲ ਦੀ, ਹਰ ਨਾਮ ਵਡਿਆ। ਹਰ ਦਰਗਹਿ ਪਹਿਦੇ ਜਾਣ ਜੀਓ, ਉਹ ਸੱਚੀ ਦਰਗਾਹ ਵਿੱਚ, ਪ੍ਰਭੂ ਦੀ ਦਰਗਾਹ ਵਿੱਚ ਸਨਮਾਨਿਤ ਹੋਏ ਹੋਏ ਜਾਂਦੇ ਨੇ। ਅਸਰੋਭਾ ਦਿੰਦੇ ਆ, ਸਨਮਾਨ ਦਿੰਦੇ ਆ, ਕਿਸੇ ਦੀ ਚੰਗੀ ਕਰਨੀ ਹੋ, ਨਿਰੰਕਾਰ ਦੀ ਦਰਗਾਹ ਵਿੱਚ ਵੀ ਮਾਨ ਹੁੰਦਾ। ਹਰ ਦਰਗਹਿ ਪਹਿਦੇ ਜਾਣ ਜੀਓ, ਦਰਗਾਹ 'ਚ ਸਨਮਾਨ ਹੁੰਦਾ ਉਹਨਾਂ ਦਾ। ਹਰ ਦਰਗਹਿ ਪਹਿਦੇ, ਹਰ ਨਾਮੇ ਸਿੱਧੇ, ਜਿਹੜੇ ਨਾਮ ਦੇ ਨਾਲ ਆਪਣੇ ਜੀਵਨ ਵਿੱਚ ਸੁਚੱਜ ਪਸਾਰ ਕੇ ਸੋਹਣਾ ਜਿਹਾ ਜੀਵਨ ਜਿਉਂਦੇ ਨੇ, ਦਰਗਾਹ ਵਿੱਚ ਸਨਮਾਨਿਤ ਹੁੰਦੇ ਨੇ। ਹਰ ਨਾਮੇ ਤੇ ਸੁੱਖ ਪਾਇਆ, ਉਹ ਅਸਲੀ ਸੁੱਖ ਨੂੰ ਪ੍ਰਾਪਤ ਕਰਦੇ ਨੇ, ਜ਼ਿੰਦਗੀ ਦਾ ਅਸਲੀ ਸੁੱਖ ਉਹ ਮਾਣਦੇ ਨੇ, ਬਲਕਿ ਮੌਤ ਵਿੱਚ ਵੀ ਉਹਨਾਂ ਦਾ ਸੁੱਖ ਭੰਗ ਨਹੀਂ ਹੁੰਦਾ। ਉਹਨਾਂ ਦੇ ਮਗਰ ਲੱਗ ਕੇ, ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਵੀ ਇਸ ਸੁੱਖ ਨੂੰ ਮਾਣਦੇ ਨੇ। ਆਪਾਂ ਰੋਜ਼ ਯਾਦ ਕਰਨੇ ਆ ਉਹਨਾਂ ਨੂੰ, ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਛਕਿਆ, ਤੇਗ ਚਲਾਈ, ਤੇਗ ਵਾਹੀ, ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਝਗੜੀਆਂ ਤੇ ਚੜੇ, ਉਹ ਜਿਨ੍ਹਾਂ ਮਾਈਆਂ ਬੀਬੀਆਂ ਨੇ ਮੀਰ ਮਨੂ ਦੇ ਭੋਰਿਆਂ ਵਿੱਚ ਸਵਾ ਸਵਾ ਮਨ ਪੀਸਣ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿੱਚ ਪੁਆਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹ ਤੇਰੀ ਪੈੜ ਤੇ ਤੁਰਨ ਵਾਲੇ, ਤੇਰੇ ਪੂਰਨਿਆਂ ਤੇ ਤੁਰਨ ਵਾਲੇ ਲੋਕ ਸਨ, ਜਿਨ੍ਹਾਂ ਨੂੰ ਜੀਣਾ ਵੀ ਆ ਗਿਆ ਤੇ ਮਰਨ ਦਾ ਵੀ ਸੁੱਖ ਲੈਂਦੇ ਨੇ। ਉਹਨਾਂ ਦਾ ਸੁੱਖ ਤੱਤੀਆਂ ਤਵੀਆਂ ਤੇ ਭੰਗ ਨਹੀਂ ਹੁੰਦਾ, ਉਹ ਉਪਲਦੀਆਂ ਦੇਗਾਂ 'ਚ ਭੰਗ ਨਹੀਂ ਹੁੰਦਾ, ਆਰਿਆਂ ਨਾਲ ਚੀਰੇ ਜਾ ਕੇ ਵੀ ਉਹਨਾਂ ਦਾ ਸੁੱਖ ਟੁੱਟਦਾ ਨਹੀਂ।
1: You are listening to SeekNet Radio, broadcasting live to Bunch 24 hours a day.

फर्स्ट शब्द इज बसंत चढ़िया फूली बन रहा है।

ਉਹ ਤੈਨੂੰ ਚੇਤੇ ਨਹੀਂ ਆਉਂਦਾ ਜਿਹੜੇ ਤੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਚੁੱਕ ਕੇ ਤੈਨੂੰ ਅੱਗ ਵਿੱਚ ਸੁੱਟਣਾ ਉਹ ਤੇਰੇ ਮਿੱਤਰ ਨੇ ਕੈਸੀ ਇਹ ਅਚਰਜ ਖੇਡ ਹੈ

ਨੇ ਰੇਤ ਨੂੰ। ਰੇਤ ਦੇ ਘਰ ਵਿੱਚ ਕੋਈ ਮਨੁੱਖ ਬੈਠ ਕੇ ਹੱਸੇ ਖੇਡੇ ਖੁਸ਼ੀਆਂ ਕਰੇ, ਉਹਨੂੰ ਪਤਾ ਨਹੀਂ ਇਹ ਅਚਾਨਕ ਆ ਕੇ ਡਿੱਗ ਪੈਣੇ ਥੱਲੇ ਦੱਬ ਜਾਵਾਂਗਾ। ਪਰ ਇਹ ਤਾਂ ਪ੍ਰਸੰਨਤਾ ਵਿੱਚ ਹੋ ਰਿਹਾ, ਖੁਸ਼ ਹੋ ਰਿਹਾ। ਹਜ਼ੂਰ ਕਹਿੰਦੇ ਨੇ ਉਹ ਢੇਰ ਜਿਸ ਘਰ ਨੂੰ ਤੂੰ ਪੱਕਾ ਸਮਝਦੈ ਉਹ ਘੜੇ ਦੀ ਤਰ੍ਹਾਂ ਟੁੱਟ ਜਾਣੇ। ਹਜ਼ੂਰ ਫਰਮਾਨ ਦੇ

ਇਸ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਮੇਰੇ ਗੁਆਂਢੀ ਮਰ ਜਾਣਗੇ ਔਰ ਵੱਡੇ ਵੱਡੇ ਵੀ ਮਰ ਜਾਣਗੇ ਪਰ ਮੈਂ ਨਹੀਂ ਮਰਨਾ ਇਹ ਪ੍ਰਤੀਤ ਹੋ ਗਿਆ ਇਸ ਨੂੰ ਹਜ਼ੂਰ ਕਹਿੰਦੇ ਨੇ ਕਿਤਨੇ ਭੁਲੇਖੇ ਲੱਗੇ ਨੇ ਇਹ ਮਨੁੱਖ ਤੈਨੂੰ

ਕ੍ਰੋਧ ਨਾਲ ਪਿਆਰ ਕਰਦੇ। ਹਜ਼ੂਰ ਫਰਮਾਉਂਦੇ, ਝੂਠ ਬੋਲਣਾ, ਮੁਰਦਾਰ ਖਾਣਾ ਚੰਗਾ ਲੱਗਦਾ, ਕਿਸੇ ਨਾਲ ਧਰੋਹ ਕਰਨਾ ਇਹ ਇਹਨੂੰ ਮਿੱਠੇ ਲੱਗਦੇ ਨੇ। ਹਜ਼ੂਰ ਕਹਿੰਦੇ ਨੇ, ਐ ਵਾਹਿਗੁਰੂ ਇਹਨਾਂ ਨੂੰ ਰੱਖ ਲੈ ਇਹਨਾਂ ਔਗਣਾ ਤੋਂ।

ਸਿਮਰਨ ਤੋਂ ਬਿਨਾਂ ਇਹ ਇਨਸਾਨ ਨਹੀਂ ਕਾਮੀ ਕੁੱਤਾ ਹੈ। ਆਖਿਆ ਕਹਿੰਦੇ ਨੇ ਜੂਨ ਭੋਗਰੇ ਬਿਨ ਸਿਮਰਨ ਭੈ ਕੁਕਰ ਕਾਮ ਸਾਕਤ ਬੇਸਵਾ ਪੂਤ ਨਨਾ ਬਿਨ ਸਿਮਰਨ ਗਰਦਬ ਕੀ ਨਿਆਈ। ਆ ਬਿਨਾਂ ਸਿਮਰਨ ਤੋਂ ਖੋਤਾ ਬਣਿਆ ਖੜੇ।

0: ਭਰੀ ਹੈ।
1: ਮੇਰੀ ਜੀਵਨ ਦੀ ਬੇੜੀ ਪਾਪਾ ਨਾਲ ਭਰ ਗਈ ਹੈ। ਵਿਸ਼ੇ ਵਿਕਾਰ ਚੁਗਲੀ ਨਿੰਦਾ ਬਖੀਲੀ ਦੇ ਝੱਖੜ ਝੁੱਲ ਰਹੇ ਨੇ। ਹੇ ਪ੍ਰਭੂ ਤੂੰ ਕਿਰਪਾ ਕਰ।

ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ ਜਿਨ੍ਹਾਂ ਤੇ ਸਤਿਗੁਰੂ ਨੇ ਬਹੁਤ ਅਪਾਰ ਕਿਰਪਾ ਕੀਤੀ। ਭਾਈ ਸਾਹਿਬ ਧਰੂ ਦਾ ਜ਼ਿਕਰ ਕਰਦੇ ਨੇ ਆਪਣੀ ਵਾਰ ਵਿੱਚ।

ਭਾਈ ਸਾਹਿਬ ਕਹਿੰਦੇ ਨੇ ਮਤਰੇਈ ਮਾਂ ਨੇ ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ, ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ, ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ ਗੋਲੀ।

ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ ਨਾ, ਅੱਜ ਕੱਲ੍ਹ ਤੇ ਢਾਈਆਂ ਢਾਈਆਂ ਤਿੰਨਾਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ ਹੈ? ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਪੁੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ ਹੈ।